ਸੰਭਾਲੀਏ, ਜਿੱਤ ਕੀਤਾ ਪਾਈਏ ਆਪਣਾ ਸਾਕਾਲ ਬ੍ਰਿਕ ਘਾਲੀਏ, ਮੰਦਾ ਮੂੰਹ ਨਕੀ ਚਾਹੀਦੇ ਲੰਮੀ ਨਤਰ ਨਿਹਾਲੀਏ।

ਸਤਨਾਮ।

जमला फैजे नूर गुरु गोविंद सिंह।

सिमर सिमर सिमर सुख पाओ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ।

आप जी रोजाना इस स्थान तो अमृतमयी बाणी की लड़ीवार शब्द विचार का लाहा प्राप्त करते आ रहे हो। धन धन गुरु अमरदास महाराज तीसरे पातशाह जी वालों उचारण किए पावन श्लोक का पाठ और पौड़ी रूप विच धन गुरु रामदास पातशाह जी वालों उचारण की हुई पवित्र बाणी का पाठ आप जिया ने सरवण किया है, जो गुरु ग्रंथ साहिब महाराज जी की पवित्र बाणी पावन अंग 551 अते 52 के उपर सुभाईमान है। ਸਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ, ਇੱਕ ਅਹੰਕਾਰ ਦੇ ਨਾਲ ਭਰੇ ਹੋਏ ਸ਼ੇਖ ਨੂੰ ਸੰਬੋਧਨ ਕਰਦਿਆਂ ਜਿੰਨੇ ਵੀ ਸੰਸਾਰ ਦੇ ਵਿੱਚ ਅਹੰਕਾਰੀ ਲੋਕ ਨੇ ਉਹਨਾਂ ਸਾਰਿਆਂ ਨੂੰ ਹੀ ਮਹਾਰਾਜ ਸਮਝਾਉਣਾ ਚਾਹੁੰਦੇ ਆ ਕਿ ਜਿਹੜਾ ਇਹ ਅਹੰਕਾਰ ਕਰਕੇ ਹਉਮੈ ਕਰਕੇ ਅਸੀਂ ਆਪਣੇ ਜ਼ੋਰ ਆਪਣੇ ਬਲ ਆਪਣੀ ਤਾਕਤ ਦਾ ਪ੍ਰਗਟਾਵਾ ਕਰ ਰਹੇ ਹਾਂ ਔਰ ਹਉਮੈ ਦੀ ਬੋਲੀ ਬੋਲ ਕੇ ਜੋ ਅਸੀਂ ਝੱਲ ਖਿਲਾਰ ਰਹੇ ਹਾਂ, ਸਤਿਗੁਰੂ ਮਹਾਰਾਜ ਜੀ ਉਹਨਾਂ ਨੂੰ ਸਮਝਾਉਂਦੇ ਸੁਚੇਤ ਕਰਦੇ ਕਿ ਆਪਣਾ ਜ਼ੋਰ ਜਿਹੜਾ ਇਹ ਤੁਸੀਂ ਛੱਡ ਦਿਓ, ਇਹ ਅਹੰਕਾਰ ਛੱਡ ਦਿਓ, ਇਹ ਜਿਹੜੇ ਅਹੰਕਾਰ ਦੇ ਬੋਲ ਤੁਸੀਂ ਬੋਲਦੇ ਹੋ ਇਹਨੂੰ ਛੱਡ ਦਿਓ ਔਰ ਉਸ ਮਾਲਕ ਦੇ ਭੈ ਵਿੱਚ ਚੱਲੋ, ਉਹਦੇ ਹੁਕਮ ਦੇ ਵਿੱਚ ਚੱਲੋ, ਕਿਉਂਕਿ ਇਹ ਜ਼ੋਰ ਤੁਹਾਡਾ ਨਹੀਂ, ਇਹ ਜ਼ੋਰ ਉਸ ਮਾਲਕ ਦਾ ਦਿੱਤਾ ਹੋਇਆ ਹੈ। ਇਹ ਜ਼ਿੰਦਗੀ ਪਰਮੇਸ਼ਵਰ ਦੀ ਦਿੱਤੀ ਹੋਈ ਹੈ, ਇਹ ਤਨ ਮਨ ਧਨ ਪਰਮੇਸ਼ਵਰ ਵਾਹਿਗੁਰੂ ਜੀ ਦੀ ਦਿੱਤੀ ਹੋਈ ਦਾਤ ਹੈ, ਜਿਹਦੇ 'ਤੇ ਅਸੀਂ ਅਹੰਕਾਰ ਕਰਕੇ ਆਪਣਾ ਜ਼ੋਰ ਦਿਖਾਉਂਦੇ ਹਾਂ। ਕਿਸੇ ਨੂੰ ਧਨ ਪਦਾਰਥਾਂ ਦਾ ਹੰਕਾਰ ਹੁੰਦਾ ਹੈ ਔਰ ਕਿਸੇ ਨੂੰ ਆਪਣੇ ਬੋਲਣ ਦਾ ਅਹੰਕਾਰ ਹੁੰਦਾ ਹੈ, ਉਹ ਆਪਣੇ ਬੋਲਾਂ ਦੇ ਵਿੱਚ ਆਪਣਾ ਜ਼ੋਰ ਦਿਖਾਉਣਾ ਚਾਹੁੰਦਾ ਵੀ ਮੇਰੇ ਵਿੱਚ ਕਿੰਨਾ ਜ਼ੋਰ ਹੈ। ਇਹੋ ਜਿਹੇ ਲੋਕ ਜਿਹੜੇ ਆ ਉਹ ਰੌਲਾ ਪਾਉਣ ਵਾਲੇ ਹੁੰਦੇ ਆ, ਸ਼ੋਰ ਮਚਾਉਣ ਵਾਲੇ, ਇਹੋ ਜਿਹੜੇ ਲੋਕ ਹੁੰਦੇ ਨੇ ਉਹ ਨਫ਼ਰਤ ਹੀ ਫੈਲਾ ਸਕਦੇ ਨੇ ਆਪਣੇ ਬੋਲਾਂ ਦੇ ਰਾਹੀਂ। ਗੁਰੂ ਮਹਾਰਾਜ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਬਖਸ਼ੇ ਨੇ, ਮਹਾਰਾਜ ਕਹਿੰਦੇ ਕਿਸ ਹੀ ਜ਼ੋਰ ਅਹੰਕਾਰ ਮਾਇਆ ਕਾ, ਕਿਸੇ ਦੇ ਅੰਦਰ ਇਹ ਮਾਇਆ ਦਾ ਅਹੰਕਾਰ ਹੈ ਕਿ ਮੇਰੇ ਕੋਲ ਇਹ ਧਨ ਹੈ, ਇਹ ਪਦਾਰਥ ਹੈ, ਅਤੇ ਕਿਸੇ ਦੇ ਕੋਲ ਬੋਲਣ ਦਾ ਅਹੰਕਾਰ ਹੈ, ਪਰ ਮੇਰੇ ਕੋਲ ਕੀ ਹੈ, ਮੇਰੇ ਕੋਲ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਸਰਾ ਹੈ। ਮੈਂ ਆਪਣਾ ਕੋਈ ਮਾਣ ਤਾਣ ਰੱਖ ਕੇ ਨਹੀਂ, ਮੈਂ ਨਿਮਾਣਾ ਅਤੇ ਨਿਤਾਣਾ ਹੋ ਕੇ ਉਸ ਮਾਲਕ ਦੇ ਆਸਰੇ ਉੱਤੇ ਹੀ ਬੋਲਦਾ ਔਰ ਚੱਲਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸ਼ੇਖ ਜਾਂ ਕਹਿ ਲਓ ਕਿ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਕੋਈ ਸ਼ੇਖ ਜਿਹੜਾ ਅਹੰਕਾਰ ਦੀ ਬੋਲੀ ਬੋਲਦਾ ਹੈ, ਆਪਣਾ ਜ਼ੋਰ ਦਿਖਾਉਂਦਾ ਹੈ, ਜ਼ੁਲਮ ਕਰਦਾ ਹੈ, ਅਤਿਆਚਾਰ ਕਰਦਾ ਹੈ, ਹਮੇਸ਼ਾ ਜ਼ੁਲਮ ਕਿਹਦੇ 'ਤੇ ਹੋਏਗਾ, ਆਪਣੇ ਤੋਂ ਕਮਜ਼ੋਰ ਦੇ ਉੱਤੇ। ਅਸੀਂ ਭਾਵੇਂ ਬੋਲਾਂ ਦੇ ਰਾਹੀਂ ਆਪਣਾ ਜ਼ੋਰ ਦਿਖਾਈਏ
ਤੇ ਭਾਵੇਂ ਆਪਣੀ ਤਾਕਤ ਦਾ ਅਸੀਂ ਜ਼ੋਰ ਦਿਖਾਈਏ, ਚੱਲੇਗਾ ਉਹਦੇ ਉੱਤੇ ਜਿਹੜਾ ਸਾਡੇ ਤੋਂ ਕਮਜ਼ੋਰ ਹੈ। ਅਸੀਂ ਉਹਦੇ ਉੱਤੇ ਹੀ ਆਪਣਾ ਰੋਹਬ ਪਾ ਸਕਦੇ ਹਾਂ, ਹੰਕਾਰ ਦੇ ਬੋਲ ਬੋਲ ਕੇ ਉਹਨੂੰ ਦਬਾ ਸਕਦੇ ਹਾਂ, ਕਿਉਂਕਿ ਪਤਾ ਹੈ ਕਿ ਇਹ ਮੇਰੇ ਤੋਂ ਕਮਜ਼ੋਰ ਹੈ। ਜਾਂ ਆਪਣੀ ਤਾਕਤ ਵੀ ਅਸੀਂ ਉਹਨੂੰ ਦਿਖਾ ਸਕਦੇ ਹਾਂ ਵੀ ਜਿੱਥੇ ਪਤਾ ਹੈ ਕਿ ਇਹ ਮੇਰੇ ਤੋਂ ਕਮਜ਼ੋਰ ਹੈ। ਹਰ ਤਾਕਤਵਰ ਇਨਸਾਨ ਆਪਣਾ ਜ਼ੋਰ ਆਪਣੇ ਤੋਂ ਕਮਜ਼ੋਰ ਉੱਤੇ ਹੀ ਦਿਖਾਉਣਾ ਚਾਹੁੰਦਾ ਹੈ। ਉਹ ਆਪਣੇ ਤੋਂ ਵੱਧ ਤਾਕਤ ਵਾਲੇ ਅੱਗੇ ਜ਼ੋਰ ਨਹੀਂ ਦਿਖਾ ਸਕਦਾ, ਕਿਉਂਕਿ ਉਹਨੂੰ ਪਤਾ ਹੈ ਕਿ ਮੇਰੇ ਨਾਲੋਂ ਵੱਧ ਜ਼ੋਰ ਇਹਦੇ ਵਿੱਚ ਹੈ। ਜਦੋਂ ਅਸੀਂ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਸਮਝਾਂਗੇ ਫਿਰ ਉੱਥੇ ਹੱਥ ਜੁੜ ਜਾਣਗੇ ਕਿ ਵਾਹਿਗੁਰੂ ਜੀ ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਾਕੈ ਜਿਉਂ ਭਾਵੈ ਤਿਵੇਂ ਬਖਸ਼। ਵੀ ਮੇਰੇ ਵਿੱਚ ਕੋਈ ਜ਼ੋਰ ਨਹੀਂ ਹੈ, ਜੀਵਨ ਜਿਉਣ ਵਿੱਚ ਵੀ ਮੇਰਾ ਕੋਈ ਜ਼ੋਰ ਨਹੀਂ, ਇਹ ਸਾਹ ਲੈਣ ਦੇ ਵਿੱਚ ਵੀ ਮੇਰਾ ਕੋਈ ਜ਼ੋਰ ਨਹੀਂ ਹੈ, ਕਿਉਂਕਿ ਇਹ ਜੀਵਨ ਤੁਹਾਡਾ ਦਿੱਤਾ ਹੋਇਆ ਹੈ, ਇਹ ਅੱਖ ਮੂੰਹ ਨੱਕ ਕੰਨ ਘੜ ਕੇ ਤੁਹਾਡਾ ਦਿੱਤਾ ਹੋਇਆ ਹੈ, ਇੱਥੇ ਮੇਰਾ ਜ਼ੋਰ ਨਹੀਂ ਚੱਲਣਾ। ਹਾਂ ਅਸੀਂ ਭੁਲੇਖੇ ਵਿੱਚ ਹਉਮੈ ਅਹੰਕਾਰ ਵਿੱਚ ਪੈ ਕੇ ਮੈਂ ਮੇਰੀ ਕਰਦੇ ਜ਼ਰੂਰ ਹਾਂ, ਦੁਨੀਆ ਅੱਗੇ ਆਪਣਾ ਅਸੀਂ ਜ਼ੋਰ ਜ਼ਰੂਰ ਦਿਖਾ ਰਹੇ ਹਾਂ, ਪਰ ਉਸ ਮਾਲਕ ਦੇ ਅੱਗੇ ਜ਼ੋਰ ਨਹੀਂ ਚੱਲਣਾ। ਉਹਦੇ ਅੱਗੇ ਤੇ ਸਿਰਫ ਹੱਥ ਜੁੜਨੇ ਆ, ਜਿਸ ਠਾਕੁਰ ਸਿਉ ਨਾਹੀਂ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਕਬੀਰ ਸਾਹਿਬ ਜੀ ਤਾਂ ਹੋਕਾ ਦੇ ਦੇ ਕੇ ਕਹਿੰਦੇ ਆ, ਉਹ ਭਾਈ ਜ਼ੋਰ ਨਾ ਦਿਖਾ, ਆਪਣਾ ਅਹੰਕਾਰ ਨਾ ਦਿਖਾ, ਨਹੀਂ ਤੇ ਇੱਕ ਦਿਨ ਲੇਖਾ ਦੇਣਾ ਪੈਣਾ। ਅੱਜ ਤੂੰ ਆਪਣੀ ਤਾਕਤ ਦਿਖਾ ਰਿਹਾ, ਆਪਣੀ ਪਾਵਰ ਦਿਖਾ ਰਿਹਾ, ਔਰ ਆਪਣੀ ਪਾਵਰ ਦਿਖਾ ਕੇ ਤੂੰ ਜ਼ੁਲਮ ਕਰ ਰਿਹਾ, ਪਾਪ ਕਰ ਰਿਹਾ, ਅਤਿਆਚਾਰ ਕਰ ਰਿਹਾ, ਪਰ ਜਿਹਨੇ ਤੈਨੂੰ ਇਹ ਜ਼ਿੰਦਗੀ ਦਿੱਤੀ ਹੈ, ਜਿਹਨੇ ਇਹ ਸੰਸਾਰ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਇੱਕ ਦਿਨ ਉਹਨੇ ਤੇਰੇ ਤੋਂ ਲੇਖਾ ਵੀ ਮੰਗਣਾ ਹੈ, ਅਤੇ ਜਿਸ ਦਿਨ ਉਹਨੇ ਤੇਰੇ ਤੋਂ ਲੇਖਾ ਮੰਗਣਾ ਉੱਥੇ ਤੇਰਾ ਜ਼ੋਰ ਕੋਈ ਨਹੀਂ ਚੱਲਣਾ। ਤੂੰ ਦੁਨੀਆ ਨੂੰ ਆਪਣੀ ਤਾਕਤ ਦੇ ਵਿੱਚ ਮਾਰਨਾ ਚਾਹੁੰਦਾ, ਪਰ ਜਿਸ ਦਿਨ ਰੱਬ ਦੀ ਮਾਰ ਪਈ ਉਸ ਦਿਨ ਤੇਰਾ ਜ਼ੋਰ ਉਹਦੇ ਅੱਗੇ ਨਹੀਂ ਚੱਲਣਾ, ਇਸ ਲਈ ਉਹਦੇ ਭੈ ਦੇ ਵਿੱਚ ਚੱਲ। ਕਬੀਰ ਜ਼ੋਰ ਕੀਆ ਜ਼ੁਲਮ ਹੈ, ਕਹਿਣ ਲੱਗੇ ਜਿਹੜਾ ਜ਼ੋਰ ਤੂੰ ਆਪਣਾ ਦਿਖਾ ਰਿਹਾ ਨਾ ਇਹ ਜ਼ੁਲਮ ਹੈ, ਇਹ ਪਾਪ ਹੈ, ਅਤੇ ਜੋ ਤੂੰ ਆਪਣੀ ਤਾਕਤ ਦਾ ਮਾਣ ਰੱਖ ਕੇ ਤੂੰ ਜ਼ੁਲਮ ਕਰ ਰਿਹਾ, ਇੱਕ ਦਿਨ ਉਹਨੇ ਤੇਰੀ ਜ਼ਿੰਦਗੀ ਦਾ ਜਦੋਂ ਲੇਖਾ ਲਿਆ, ਜਦੋਂ ਤੇਰਾ ਹਿਸਾਬ ਕਿਤਾਬ ਕੀਤਾ, ਫਿਰ ਤੈਨੂੰ ਉੱਥੇ ਲੇਖਾ ਦੇਣਾ ਔਖਾ ਹੋ ਜਾਏਗਾ। ਕਬੀਰ ਜ਼ੋਰ ਕੀਆ ਜ਼ੁਲਮ ਹੈ, ਲੈ ਖੁਦਾਏ ਜਵਾਬ, ਉਹ ਖੁਦਾ ਫਿਰ ਤੇਰੇ ਕੋਲੋਂ ਜਵਾਬ ਲਏਗਾ। ਲੈ ਜਵਾਬ ਖੁਦਾਏ ਦਫ਼ਤਰ ਲੇਖਾ ਨਿਕਸੈ, ਉਹਦੇ ਦਫ਼ਤਰ ਵਿੱਚ ਉਹਦੀ ਕਚਹਿਰੀ ਵਿੱਚ ਤੇਰਾ ਲੇਖਾ ਨਿਕਲੇਗਾ ਵੀ ਤੂੰ ਇੰਨਾ ਜ਼ੋਰ ਕੀਤਾ, ਇੰਨਾ ਜ਼ੁਲਮ ਕੀਤਾ, ਮਾਰ ਮੋਹੇ ਮੋਹ ਖਾਏ, ਫਿਰ ਤੈਨੂੰ ਉੱਥੇ ਤੇਰੇ ਮੂੰਹ 'ਤੇ ਮਾਰ ਭਾਵ ਰੱਬ ਦੀ ਮਾਰ, ਫਿਰ ਤੈਨੂੰ ਮੁੜ ਮੁੜ ਕੇ ਵਾਰ ਵਾਰ ਤੈਨੂੰ ਉਹਦੀ ਮਾਰ ਸਹਿਣੀ ਪਏਗੀ। ਇਸ ਲਈ ਕਬੀਰ ਜ਼ੋਰ ਕੀਆ ਜ਼ੁਲਮ ਹੈ, ਲੈ ਜਵਾਬ ਖੁਦਾਏ, ਉਹਨੇ ਤੇਰੇ ਤੋਂ ਜਵਾਬ ਮੰਗਣਾ, ਫਿਰ ਉੱਥੇ ਜਵਾਬ ਤੇਰੇ ਕੋਲੋਂ ਦਿੱਤਾ ਨਹੀਂ ਜਾਣਾ। ਅੱਜ ਅਸੀਂ ਆਪਣਾ ਆਪਣਾ ਜ਼ੋਰ ਦਿਖਾਉਣ ਵਿੱਚ ਲੱਗੇ ਹੋਏ ਹਾਂ, ਅੱਜ ਅਸੀਂ ਦੁਨੀਆ ਦੇ ਵਿੱਚ ਦੇਖੀਏ ਤੇ ਕਿੱਦਾਂ ਦੇ ਹਾਲਾਤ ਬਣੇ ਹੋਏ ਆ। ਕਈ ਵਾਰ ਇਹ ਬੇਨਤੀ ਕੀਤੀ ਹੈ ਕਿ ਹਰ ਪੱਖ ਤੁਸੀਂ ਦੇਖੋ, ਕੋਈ ਵੀ ਐਸਾ ਪੱਖ ਨਜ਼ਰ ਨਹੀਂ ਆਉਂਦਾ ਜਿੱਥੇ ਅਸੀਂ ਕਹੀਏ ਵੀ ਅਹੰਕਾਰ ਨਾ ਬੋਲਦਾ ਹੋਵੇ। ਤੁਸੀਂ ਸਮਾਜਿਕ ਤਲ ਦੇਖੋ,
ਕਿਵੇਂ ਜ਼ੋਰ ਆਪਣਾ ਦਿਖਾਉਣ 'ਤੇ ਲੋਕ ਲੱਗੇ ਹੋਏ ਨੇ, ਸਮਾਜ ਵਿੱਚ ਆਪਣੀ ਤਾਕਤ ਦਿਖਾਉਣ ਲੱਗੇ, ਆਪਣਾ ਜ਼ੋਰ ਦਿਖਾਉਣ ਲੱਗੇ ਵੀ ਮੈਂ ਹਾਂ ਮੈਂ ਹਾਂ। ਰਾਜਨੀਤਿਕ ਤਲ ਦੇਖ ਲਓ ਕਿਵੇਂ ਇੱਕ ਦੂਜੇ ਉੱਤੇ ਜ਼ੋਰ ਅਸੀਂ ਦਿਖਾਉਣ ਲੱਗੇ ਹਾਂ, ਮੇਰੇ ਕੋਲ ਕਿੰਨੀ ਪਾਵਰ ਹੈ, ਮੇਰੇ ਕੋਲ ਕਿੰਨੀ ਤਾਕਤ ਹੈ। ਭਾਵੇਂ ਉਹ ਸਮਾਜਿਕ ਤਲ ਹੈ, ਭਾਵੇਂ ਉਹ ਧਾਰਮਿਕ ਤਲ ਹੈ, ਧਾਰਮਿਕ ਤਲ 'ਤੇ ਵੀ ਸਾਡਾ ਜ਼ੋਰ ਲੱਗਾ ਹੋਇਆ ਹੈ, ਭਾਵੇਂ ਉਹ ਰਾਜਨੀਤਿਕ ਤਲ ਹੈ। ਹਰ ਕੋਈ ਆਪਣਾ ਆਪਣਾ ਜ਼ੋਰ ਦਿਖਾਉਣਾ ਚਾਹੁੰਦਾ, ਪਾਵਰ ਦਿਖਾਉਣਾ ਚਾਹੁੰਦਾ, ਤਾਕਤ ਦਿਖਾਉਣਾ ਚਾਹੁੰਦਾ ਵੀ ਮੈਂ ਹਾਂ, ਮੈਂ ਦੁਨੀਆਂ ਨੂੰ ਦੱਸਣਾ ਚਾਹੁੰਦਾ ਵੀ ਮੈਂ ਕੀ ਹਾਂ। ਜਦੋਂ ਕਿਸੇ ਦੇ ਨਾਲ ਕੋਈ ਝਗੜਾ ਹੋ ਜਾਏ ਨਾ, ਤੇ ਇੱਕੋ ਹੀ ਗੱਲ ਬੰਦਾ ਕਹਿੰਦਾ, ਮੈਂ ਤੈਨੂੰ ਦੱਸਦਾ ਮੈਂ ਕੀ ਹਾਂ, ਮੇਰੇ 'ਚ ਕਿੰਨੀ ਪਾਵਰ ਹੈ, ਮੇਰੇ 'ਚ ਕਿੰਨਾ ਜ਼ੋਰ ਹੈ। ਪਰ ਅਸੀਂ ਜਿਸ ਧਰਤੀ 'ਤੇ ਰਹਿ ਰਹੇ ਹਾਂ, ਦੇਖੋ ਧਰਤੀ ਨਹੀਂ ਬਦਲੀ, ਇਹ ਜ਼ਮੀਨ ਉਹੀ ਹੈ, ਧਰਤੀ ਉਹੀ ਹੈ, ਸਿਰਫ ਇਹਦੇ 'ਤੇ ਰਹਿਣ ਵਾਲੇ ਲੋਕ ਬਦਲ ਗਏ। ਜ਼ਮੀਨ 'ਤੇ ਉਹੀ ਹੈ, ਇਹ ਜ਼ਮੀਨ ਨਹੀਂ ਬਦਲੀ, ਇਹਦੇ 'ਤੇ ਰਹਿਣ ਵਾਲੇ ਲੋਕ ਬਦਲ ਗਏ। ਜਦੋਂ ਉਹਨਾਂ ਲੋਕਾਂ ਵੱਲ ਦੇਖਾਂਗੇ ਤਾਂ ਵੱਡੇ ਵੱਡੇ ਅਹੰਕਾਰੀ ਆਪਣਾ ਅਹੰਕਾਰ ਦਾ ਜ਼ੋਰ ਦਿਖਾ ਕੇ ਚਲੇ ਗਏ ਦੁਨੀਆਂ ਤੋਂ। ਕੀ ਖੱਟ ਕੇ ਗਏ, ਕੀ ਲੈ ਕੇ ਗਏ ਉਹ। ਇਸ ਵਾਸਤੇ ਮਹਾਰਾਜ ਕਹਿੰਦੇ, ਜੇ ਨਹੀਂ ਧਿਆਨ ਤਾਂ ਫਿਰ ਤੂੰ ਉਹਨਾਂ ਵੱਲ ਦੇਖ ਜਿਹੜੇ ਆਪਣਾ ਜ਼ੋਰ ਦਿਖਾਉਂਦੇ ਸੀ। ਹਿਟਲਰ ਨੇ ਕਿੰਨਾ ਜ਼ੋਰ ਦਿਖਾਇਆ ਕਿ ਉਹਦਾ ਜ਼ੋਰ ਚੱਲ ਗਿਆ। ਸਿਕੰਦਰ ਨੇ ਕਿੰਨਾ ਜ਼ੋਰ ਆਪਣਾ ਦਿਖਾਇਆ, ਅਖੀਰ ਉਹਨੂੰ ਉਹਦੇ ਪਰਦੇ ਖੁੱਲ ਗਏ ਦਿਮਾਗ ਦੇ, ਸਿਕੰਦਰ ਦੇ, ਵੀ ਮੈਂ ਕਿਹੜੀ ਤਾਕਤ ਦਾ, ਕਿਹੜੀ ਪਾਵਰ ਦਾ ਮਾਣ ਕਰਦਾ ਸੀ। ਮੈਂ ਤਾਂ ਜਦੋਂ ਦੁਨੀਆਂ ਤੋਂ ਤੁਰਨ ਲੱਗਾ ਤਾਂ ਹੱਥ ਖਾਲੀ ਲੈ ਕੇ ਚੱਲਿਆ, ਕੋਈ ਪਾਵਰ ਨਹੀਂ ਮੇਰੇ ਹੱਥਾਂ 'ਚ, ਕੋਈ ਤਾਕਤ ਨਹੀਂ। ਉਹਨੇ ਆਖਿਆ, ਦੁਨੀਆਂ ਨੂੰ ਵੀ ਦੱਸ ਦਿਓ ਐਡਾ ਪਾਵਰਫੁੱਲ ਇਨਸਾਨ, ਇੰਨਾ ਤਾਕਤਵਰ ਇਨਸਾਨ ਸਿਕੰਦਰ ਦੁਨੀਆਂ ਤੋਂ ਚੱਲਿਆ, ਕੋਈ ਜ਼ੋਰ ਲੈ ਕੇ, ਤਾਕਤ ਲੈ ਕੇ ਨਹੀਂ ਚੱਲਿਆ, ਖਾਲੀ ਹੱਥ ਚੱਲਿਆ, ਇਹਦੇ ਹੱਥਾਂ 'ਚ ਤਾਂ ਜ਼ੋਰ ਰਿਹਾ ਹੀ ਨਹੀਂ। ਵੀ ਜਦੋਂ ਮੇਰਾ ਤੁਸੀਂ ਮੈਨੂੰ ਲੈ ਕੇ ਜਾਣਾ ਅਤੇ ਜਿਹੜਾ ਮੇਰਾ ਕਫਨ ਹੈ ਉਹਦੇ ਤੋਂ ਹੱਥ ਜਿਹੜੇ ਆ ਬਾਹਰ ਰੱਖਣੇ ਤਾਂ ਕਿ ਦੁਨੀਆਂ ਨੂੰ ਪਤਾ ਲੱਗ ਜਾਏ, ਅਸੀਂ ਉਹਨੂੰ ਦੇਖ ਲਈਏ ਸਿਕੰਦਰ ਆਪਣਾ ਜ਼ੋਰ ਕਿੰਨਾ ਚਿਰ। ਚਲੋ ਸਾਡੇ ਕੋਲ ਕੋਈ ਪਾਵਰ ਆ ਗਈ ਹੈ, ਸਾਡੇ ਕੋਲ ਧਨ ਦੀ ਪਾਵਰ ਹੈ, ਸੱਤਾ ਦੀ ਪਾਵਰ ਹੈ, ਕੋਈ ਵੀ ਪਾਵਰ ਹੈ, ਕਿੰਨਾ ਚਿਰ ਰਹੇਗੀ, ਸਾਲ, ਦੋ ਸਾਲ, ਪੰਜ ਸਾਲ, ਦਸ ਸਾਲ, ਅਖੀਰ ਜਾਣਾ ਤਾਂ ਫਿਰ ਵੀ ਅਖੀਰ ਸਰੀਰਕ ਚੋਲਾ ਛੱਡ ਕੇ ਆਏ, ਪਾਵਰ ਨਾਲ ਲੈ ਕੇ ਨਹੀਂ ਜਾਣੀ ਅਤੇ ਨਾ ਉੱਥੇ ਉਹਦੇ ਦਰ 'ਤੇ ਸਾਡੀ ਪਾਵਰ ਕੰਮ ਆਉਣੀ ਹੈ। ਫਿਰ ਸਾਰੀ ਜ਼ਿੰਦਗੀ ਬੰਦਾ ਹਉਮੈ ਦੀ ਬੋਲੀ ਬੋਲਦਾ ਰਹਿੰਦਾ। ਬਾਬਰ ਕੀ ਲੈ ਗਿਆ, ਔਰੰਗਜ਼ੇਬ ਕੀ ਲੈ ਗਿਆ, ਉਹ ਵੀ ਅਖੀਰ ਮੰਜੇ 'ਤੇ ਪਿਆ ਰੋਂਦਾ ਹੈ ਕਿ ਮੈਂ ਇੰਨੀ ਪਾਵਰ ਦਿਖਾਈ, ਮੈਂ ਧਰਮ ਦੇ ਅਸਥਾਨ ਤੱਕ ਤੜਵਾ ਦਿੱਤੇ। ਔਰੰਗਜ਼ੇਬ ਨੇ ਧਰਮ ਮੰਦਰ ਤੱਕ ਤੜਵਾ ਦਿੱਤੇ, ਤਿਲਕ ਤੱਕ ਮਿਟਾ ਤੇ, ਜਨੇਊ ਤੱਕ ਉਤਰਵਾ ਦਿੱਤੇ। ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਭੇਜਿਆ ਜ਼ਫਰਨਾਮਾ ਪੜ੍ਹਦਾ ਅਤੇ ਮੰਜੇ 'ਤੇ ਪੈ ਕੇ ਰੋਂਦਾ ਕਿ ਮੇਰੇ ਕੋਲ ਕੋਈ ਪਾਵਰ ਨਹੀਂ, ਕੋਈ ਜ਼ੋਰ ਨਹੀਂ, ਮੈਂ ਜੋ ਸੀ ਉਹਦਾ ਅਹੰਕਾਰ ਕਰਕੇ ਮੈਂ ਜ਼ੁਲਮ ਕਰਦਾ ਰਿਹਾ। ਫਿਰ ਖੁਦਾ ਨੇ ਇੱਕ ਦਿਨ ਜਵਾਬ ਮੰਗਣਾ, ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆਂ ਤੂੰ ਆਹੋ ਕੇਰੇ ਕੰਮ। ਜਦੋਂ ਉਹਨੇ ਲੇਖਾ ਮੰਗਿਆ ਫਿਰ ਉਹਦੀ ਮਾਰ ਹੀ ਪੈਣੀ ਹੈ, ਫਿਰ ਉੱਥੇ ਜ਼ੋਰ ਨਹੀਂ ਦਿਖਾਇਆ ਜਾ ਸਕਦਾ, ਉੱਥੇ ਆਪਣੀ ਤਾਕਤ ਨਹੀਂ ਦਿਖਾਈ, ਉੱਥੇ ਹਉਮੈ ਦੀ ਬੋਲੀ ਨਹੀਂ ਬੋਲੀ ਜਾ ਸਕਦੀ ਵੀ ਮੈਂ ਤੈਨੂੰ ਦੱਸਦਾ ਮੈਂ ਕੌਣ ਹਾਂ ਮੈਂ ਕੀ ਹਾਂ। ਅੱਜ ਅਸੀਂ ਆਪਣਾ ਆਪਣਾ ਜ਼ੋਰ ਦਿਖਾਉਣ ਵਿੱਚ ਲੱਗੇ ਹੋਏ ਹਾਂ। ਹਰ ਇਨਸਾਨ ਜਿਹਦੇ ਕੋਲ ਜਿੰਨੀ ਪਾਵਰ ਹੈ ਉਹ ਆਪਣੀ ਪਾਵਰ ਦਿਖਾਉਣਾ ਚਾਹੁੰਦਾ ਹੈ ਦੁਨੀਆਂ ਨੂੰ, ਪਰ ਕਿਸ ਵਾਸਤੇ, ਕਿਸ ਕੰਮ ਆਏਗੀ ਕਿ ਉਹ
ਜਿਹੜੀ ਪਾਵਰ ਮੈਂ ਦੁਨੀਆ ਨੂੰ ਦਿਖਾ ਰਿਹਾ ਜਿੰਨੀ ਕੁ ਹੈ, ਕਿਸੇ ਕੋਲ ਥੋੜ੍ਹੀ ਹੈ ਕਿਸੇ ਕੋਲ ਬਹੁਤੀ ਹੈ, ਉਹ ਦਿਖਾਉਣਾ ਚਾਹੁੰਦਾ ਦੁਨੀਆ ਨੂੰ। ਕੋਈ ਵੱਡੇ ਅਹੁਦੇ 'ਤੇ ਬੈਠਾ, ਕੋਈ ਛੋਟੇ ਅਹੁਦੇ 'ਤੇ, ਜਿੰਨੀ ਉਹ ਜਿਹਦੇ ਕੋਲ ਪਾਵਰ ਹੈ ਉਹ ਦਿਖਾਉਣਾ ਚਾਹੁੰਦਾ ਹੋਮੇ ਦੀ ਬੋਲੀ ਬੋਲ ਕੇ। ਪਰ ਉਹਨੂੰ ਇਹ ਪੁੱਛੇ ਕੋਈ ਵੀ ਤੂੰ ਦੁਨੀਆ ਤੋਂ ਖੱਟ ਕੇ ਕੀ ਲੈ ਕੇ ਜਾਣਾ ਹੈ, ਕਿ ਤੂੰ ਆਪਣਾ ਜਨਮ ਸਵਾਰ ਲਏਗਾ ਆਪਣੀ ਪਾਵਰ ਨਾਲ, ਤੂੰ ਆਪਣਾ ਜਨਮ ਉਸ ਮਾਲਕ ਦੇ ਦਰ ਦੇ ਉੱਤੇ ਲੇਖੇ 'ਚ ਲਵਾ ਲਏਗਾ, ਉੱਥੇ 'ਤੇ ਜ਼ੋਰ ਨਹੀਂ ਚੱਲਣਾ ਤੇਰਾ। ਇਹ ਹੰਕਾਰ ਦੀ ਬੋਲੀ ਬੋਲਦਾ, ਜਿਸ ਦਿਨ ਜਨਮ ਹੋਇਆ ਸੀ ਉਸ ਦਿਨ ਤੇਰੇ ਕੋਲ ਪਾਵਰ ਨਹੀਂ ਸੀ ਕਿ ਤੂੰ ਆਪਣੀ ਕਿਰਿਆ ਵੀ ਆਪ ਕਰ ਸਕੇ, ਆਪਣੀ ਸੰਭਾਲ ਵੀ। ਅਤੇ ਜਿਸ ਦਿਨ ਲਾਸਟ ਅਖੀਰ ਅਖੀਰਲਾ ਦਮ ਨਿਕਲਣਾ, ਉਸ ਦਿਨ ਵੀ ਤੇਰਾ ਸਰੀਰ ਮਿੱਟੀ ਦੇ ਵਿੱਚ ਮਿੱਟੀ ਹੋ ਜਾਣਾ। ਅਹੰਕਾਰ ਨਹੀਂ। ਕਬੀਰ, ਗਰਬ ਨਾ ਕੀਜੀਏ ਉੱਚਾ ਦੇਖ, ਆਵਾਸ ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਅੱਜ ਨਹੀਂ ਤੇ ਕੱਲ ਵਾਰੀ ਤੇ ਆਉਣੀ ਹੈ। ਜਿੰਨਾ ਮਰਜ਼ੀ ਕੋਈ ਪਾਵਰਫੁੱਲ ਹੋਵੇ, ਪਰ ਇੱਕ ਦਿਨ ਉਹਨੇ ਮਿੱਟੀ 'ਚ ਮਿੱਟੀ ਤਾਂ ਹੋਣਾ ਹੀ ਹੈ। ਅੱਜ ਨਹੀਂ ਤਾਂ ਕੱਲ, ਹੁਣ ਨਹੀਂ ਤੇ ਭਲਕੇ, ਇੱਥੇ ਪਤਾ ਲੱਗਣਾ ਆਖਰੀ ਦਮ ਕਦੋਂ ਨਿਕਲ ਗਿਆ, ਆਖਰੀ ਸਾਹ ਕਦੋਂ ਨਿਕਲ ਗਿਆ। ਇਸ ਵਾਸਤੇ ਮਹਾਰਾਜ ਕਹਿੰਦੇ ਤੂੰ ਇਹ ਛੱਡ ਦੇ, ਇਹ ਜੋ ਤੂੰ ਝੱਲ ਖਿਲਾਰ ਰਿਹਾ ਨਾ, ਜੋ ਝੱਲ ਪੁਣਾ ਦੁਨੀਆ ਨੂੰ ਦਿਖਾ ਰਿਹਾ, ਇਹ ਹੋਮੇ ਦੀ ਬੋਲੀ ਬੋਲ ਕੇ ਆਪਣਾ ਜ਼ੋਰ ਆਪਣੀ ਤਾਕਤ ਦਿਖਾ ਕੇ, ਇਹ ਉਸ ਮਾਲਕ ਨੇ ਦਿੱਤਾ ਹੈ ਤੈਨੂੰ ਇਹ ਜ਼ੋਰ, ਇਹ ਬਲ, ਇਹ ਤਾਕਤ, ਤੂੰ ਮਾਣ ਕਰਨਾ ਉਹਦੇ 'ਤੇ ਕਰ, ਆਪਣੇ 'ਤੇ ਨਾ ਕਰ, ਵੀ ਮੈਂ ਹਾਂ। ਤੂੰ ਉਹਦੇ 'ਤੇ ਮਾਣ ਕਰ ਕਿ ਵਾਹਿਗੁਰੂ ਜੀ, ਇਹ ਤਨ ਮਨ ਧਨ ਇਹ ਸਭ ਤੇਰਾ ਦਿੱਤਾ ਹੋਇਆ, ਮੇਰੇ ਪੱਲੇ ਕੀ ਹੈ। ਉਹ ਚਾਹੇ ਤੇ ਇੱਕ ਪਲ ਵਿੱਚ, ਅੱਖ ਝਮਕਦੇ ਟਾਈਮ ਸਮੇਂ ਦੇ ਵਿੱਚ ਉਹ ਭਿਖਾਰੀ ਨੂੰ ਰਾਜਾ ਬਣਾ ਸਕਦਾ, ਰਾਜੇ ਨੂੰ ਭਿਖਾਰੀ ਬਣਾ ਸਕਦਾ। ਉਹਦਾ ਇੰਨਾ ਜ਼ੋਰ ਹੈ, ਉਹ ਇੱਕ ਪਲ ਦੇ ਵਿੱਚ ਭਰੇ ਨੂੰ ਖਾਲੀ ਕਰ ਸਕਦਾ, ਖਰੇ ਨੂੰ, ਜਿਹੜਾ ਖਾਲੀ ਹੈ ਉਹਨੂੰ ਭਰ ਸਕਦਾ, ਭਰੇ ਨੂੰ ਖਾਲੀ ਕਰ ਸਕਦਾ। ਭਿਖਾਰੀ 'ਤੇ ਰਾਜ ਕਰਾਵੇ ਰਾਜਾ 'ਤੇ, ਭਿਖਾਰੀ ਉਹਦੇ ਵਾਸਤੇ ਤਾਂ ਕੋਈ ਵੱਡੀ ਗੱਲ ਨਹੀਂ। ਜਿਹਨੇ ਜਿਹਦੇ ਹੁਕਮ ਵਿੱਚ ਪੂਰੀ ਸ੍ਰਿਸ਼ਟੀ ਚੱਲਦੀ ਹੈ, ਇੱਥੇ ਤਾਂ ਇੱਕ ਮਹੱਲੇ ਦੀ ਕਿਸੇ ਨੂੰ ਜ਼ਿੰਮੇਵਾਰੀ ਦੇ ਦਿਓ, ਉਹ ਵੀ ਕਹਿੰਦਾ ਮੈਂ ਰੱਬ ਤੋਂ ਵੱਡਾ ਹੋ ਗਿਆ। ਇੱਕ ਮੁਲਕ ਕਿਸੇ ਨੂੰ ਦੇ ਦਿਓ, ਉਹ ਕਹਿੰਦਾ ਵੀ ਮੇਰੇ ਤੋਂ ਵੱਡਾ ਕੌਣ ਹੈ। ਪਰ ਉਹਦੇ ਅੱਗੇ ਜ਼ੋਰ ਕਿੱਦਾਂ, ਜਿਹੜਾ ਸਾਰੀ ਦੁਨੀਆ ਨੂੰ ਚਲਾ ਰਿਹਾ, ਜਿਹੜਾ ਪੂਰੇ ਸੰਸਾਰ ਨੂੰ ਜਿਹੜਾ ਚਲਾ ਰਿਹਾ, ਹਰ ਇੱਕ ਜੀਵ ਨੂੰ ਜਿਹੜਾ ਪਾਲ ਰਿਹਾ, ਸੰਭਾਲ ਰਿਹਾ, ਚਲਾ ਰਿਹਾ, ਜਿਹਦੇ ਹੁਕਮ ਦੇ ਵਿੱਚ ਜਨਮ ਵੀ ਹੈ, ਹੁਕਮ ਚ ਮੌਤ ਵੀ ਹੈ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਣਾ ਚਾਹੁੰਦੇ ਆ। ਮਹਾਰਾਜ ਜੀ ਕਹਿੰਦੇ ਸ਼ੇਖਾ, ਉਸ ਸ਼ੇਖ ਨੂੰ ਜਿਹੜਾ ਹੰਕਾਰ ਨਾਲ ਭਰਿਆ, ਫਿਰ ਬੇਨਤੀ ਸਮਝਾ ਸਮਝ ਲਈਏ ਆਪਾਂ। ਇਹ ਨਹੀਂ ਕਿ ਇਕੱਲੇ ਉਹ ਸ਼ੇਖ ਨੂੰ ਹੀ ਕਹਿ ਰਹੇ ਆ, ਸਾਨੂੰ ਸਾਰਿਆਂ ਨੂੰ ਕਹਿ ਰਹੇ, ਦੁਨੀਆਂ ਦੇ ਹਰ ਇੱਕ ਇਨਸਾਨ ਨੂੰ ਸੰਬੋਧਨ ਸ਼ੇਖ ਨੂੰ ਕਰਦਿਆਂ ਹੋਇਆਂ। ਸ਼ੇਖਾ, ਅੰਦਰੋਂ ਜ਼ੋਰ ਛੱਡ ਤੂੰ। ਇਹ ਜਿਹੜਾ ਤੂੰ ਜ਼ੋਰ ਦਾ ਅਹੰਕਾਰ ਕਰਕੇ ਬੈਠਾ ਨਾ, ਜ਼ੋਰ ਮਤਲਬ ਤਾਕਤ ਪਾਵਰ ਦਾ, ਛੱਡ ਦੇ ਇਹ ਹੰਕਾਰ, ਛੱਡ ਦੇ। ਭਉ ਕਰ, ਭਉ ਦਾ ਮਤਲਬ ਹੁੰਦਾ ਭੈ, ਉਸ ਮਾਲਕ ਦਾ ਭੈ ਮਨ ਦੇ ਵਿੱਚ ਰੱਖ, ਉਹਦੇ ਭੈ ਵਿੱਚ ਚੱਲ, ਉਹਦੇ ਡਰ ਵਿੱਚ ਚੱਲ, ਰੱਬ ਦੇ ਭੈ ਵਿੱਚ ਚੱਲ। ਪਰ ਜਦੋਂ ਹੰਕਾਰ ਆ ਜਾਂਦਾ ਉਦੋਂ ਰੱਬ ਦਾ ਭੈ ਕਿੱਥੇ ਰਹਿੰਦਾ? ਜਦੋਂ ਬੰਦੇ ਅੰਦਰ ਹੰਕਾਰ ਆ ਜਾਏ ਨਾ, ਉੱਥੇ ਨਿਰੰਕਾਰ ਦਾ ਭੈ ਕਿੱਥੇ ਰਹਿੰਦਾ? ਉਦੋਂ ਰੱਬ ਨੂੰ ਵੀ ਕੁਛ ਨਹੀਂ ਸਮਝਦਾ। ਹਰਨਾਕਸ਼ ਦੇ ਕੋਲ ਪਾਵਰ ਹੈ ਪਰ ਹੰਕਾਰ ਕਰਦਾ। ਉਹ ਜਦੋਂ ਪ੍ਰਹਿਲਾਦ ਸਮਝਾਉਂਦਾ ਕਿ ਤੂੰ ਨਿਰੰਕਾਰ ਪਰਮੇਸ਼ਵਰ ਦੇ ਭੈ ਵਿੱਚ ਰਹਿ, ਹਰਨਾਕਸ਼ ਨਹੀਂ ਮੰਨਦਾ, ਉਹ ਕਹਿੰਦਾ ਮੈਂ ਦੇਖਦਾ ਕਿਹੜਾ ਰੱਬ ਤੇਰਾ, ਕਿਹੜਾ ਰੱਬ ਤੈਨੂੰ ਆ ਕੇ ਬਚਾਏਗਾ, ਜਿਸ ਰੱਬ ਦੀਆਂ ਤੂੰ ਗੱਲਾਂ ਕਰਦਾ। ਫਿਰ ਪਤਾ ਹੀ ਉਦੋਂ ਲੱਗਾ
ਜਦੋਂ ਹਰਨਾਕਸ਼ ਦੁਸ਼ਟ ਹਰ ਮਾਰਿਆ ਪਹਿਰਲਾਦ ਤਰਾਇਆ। ਇਸ ਵਾਸਤੇ ਮਹਾਰਾਜ ਕਹਿੰਦੇ ਸ਼ੇਖਾ ਅੰਦਰੋਂ ਜ਼ੋਰ ਛੱਡ, ਤੂੰ ਭਉ ਕਰ, ਤੂੰ ਭਉ ਭੈ ਆਪਣੇ ਅੰਦਰ ਬਣਾ, ਝੱਲ ਗਵਾਏ ਆ ਝੱਲ ਪੁਣਾ ਜਿਹੜਾ ਇਹਨੂੰ ਛੱਡ ਦੇ, ਜਿਹੜਾ ਤੂੰ ਹੋਮੇ 'ਚ ਅਹੰਕਾਰ ਵਿੱਚ ਆ ਕੇ ਝੱਲ ਖਿਲਾਰਦੈ, ਭਾਵ ਹੋਮੇ ਦੀ ਬੋਲੀ ਤੂੰ ਬੋਲਦੈ, ਇਹਨੂੰ ਛੱਡ ਕੇ ਉਹਦੇ ਭੈ ਵਿੱਚ ਤੁਰ, ਉਹਦੇ ਹੁਕਮ ਵਿੱਚ ਤੁਰ, ਤੂੰ ਉੱਥੇ ਨਿਮਾਣਾ ਹੋ ਕੇ ਚੱਲ। ਉਹ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ। ਜਦੋਂ ਹਿਮਾਜ਼ੂ ਬਾਬਰ ਤੋਂ ਬਾਅਦ, ਇਤਿਹਾਸ ਸਾਰੇ ਤੁਸੀਂ ਜਾਣਦੇ ਹੋ, ਜਦੋਂ ਹਿਮਾਜ਼ੂ ਖਡੂਰ ਸਾਹਿਬ ਆਇਆ, ਗੁਰੂ ਅੰਗਦ ਦੇਵ ਮਹਾਰਾਜ ਕੋਲ ਸਵਾਲ ਲੈ ਕੇ ਆਇਆ ਸੀ ਜੋ ਬਾਬਰ ਅਤੇ ਬਾਬੇ ਵਿੱਚ ਹੋਇਆ ਸੀ ਸਵਾਲ ਜਵਾਬ, ਰਾਜ ਖੁੰਝ ਗਿਆ ਅਤੇ ਦੌੜਿਆ ਉੱਥੋਂ। ਖਡੂਰ ਸਾਹਿਬ ਜਦੋਂ ਆਉਂਦਾ ਅਤੇ ਆ ਕੇ ਕੀ ਦੇਖਦਾ, ਗੁਰੂ ਅੰਗਦ ਦੇਵ ਮਹਾਰਾਜ ਬੱਚਿਆਂ ਨੂੰ ਪੜ੍ਹਾ ਰਹੇ ਸੀ, ਗੁਰਮੁਖੀ ਅੱਖਰ ਪੜ੍ਹਾ ਰਹੇ ਸੀ, ਅਤੇ ਮਹਾਰਾਜ ਨੇ ਧਿਆਨ ਨਹੀਂ ਦਿੱਤਾ। ਹੰਕਾਰੀ ਬੰਦਾ ਹੋਵੇ ਨਾ, ਹੰਕਾਰੀ, ਜੇ ਤੁਸੀਂ ਉਹਦੇ ਵੱਲ ਨਹੀਂ ਦੇਖੋਗੇ ਉਹਨੂੰ ਕ੍ਰੋਧ ਆ ਜਾਂਦਾ ਵੀ ਇਹਦੀ ਇੰਨੀ ਹਿੰਮਤ, ਇਹਨੇ ਮੇਰੇ ਵੱਲ ਨਹੀਂ ਦੇਖਿਆ, ਇਹਨੂੰ ਪਤਾ ਨਹੀਂ ਮੈਂ ਕੌਣ ਹਾਂ, ਇਹ ਮੇਰੇ ਕੋਲੋਂ ਲੰਘ ਗਿਆ, ਜਾਂ ਇਹਨੇ ਮੈਨੂੰ ਬੁਲਾਇਆ ਨਹੀਂ, ਇਹਨੇ ਮੇਰੇ ਵੱਲ ਦੇਖਿਆ ਨਹੀਂ ਹੈ, ਇਹ ਇਹਨੂੰ ਮੈਂ ਦੱਸਦਾ ਮੇਰੇ 'ਚ ਕਿੰਨੀ ਪਾਵਰ। ਇਹ ਹੰਕਾਰ ਦੀ ਨਿਸ਼ਾਨੀ ਹੈ। ਜਦੋਂ ਮਹਾਰਾਜ ਨੇ ਇਹਦੇ ਵੱਲ ਦੇਖਿਆ ਨਾ, ਇਹ ਖਲੋਤਾ ਰਿਹਾ, ਕ੍ਰੋਧ ਆ ਗਿਆ। ਅਹੰਕਾਰ ਕੀ ਕਰਦਾ? ਕ੍ਰੋਧ ਪੈਦਾ ਕਰਦਾ, ਅਤੇ ਕ੍ਰੋਧ ਕੀ ਕਰਦਾ? ਬੰਦੇ ਨੂੰ ਚੰਡਾਲ ਬਣਾ ਦਿੰਦਾ। ਜਦੋਂ ਇਹਨੂੰ ਕ੍ਰੋਧ ਆ ਗਿਆ ਵੀ ਮੈਂ ਬਾਦਸ਼ਾਹ ਅਤੇ ਮੈਂ ਇਹਨਾਂ ਦੇ ਕੋਲ ਆਇਆ, ਇਹਨਾਂ ਨੇ ਮੇਰੇ ਵੱਲ ਅੱਖ ਚੁੱਕ ਕੇ ਇੱਕ ਵਾਰ ਦੇਖਿਆ ਤੱਕ ਨਹੀਂ ਹੈ, ਭੁੱਲ ਗਿਆ ਵੀ ਮੈਂ ਕਾਹਦੇ ਲਈ ਆਇਆ ਸੀ, ਅਤੇ ਹਾਰ ਖਾ ਕੇ ਆਇਆ, ਅਤੇ ਜਦੋਂ ਆਪਣੀ ਤਲਵਾਰ ਦੇ ਮਿਆਨ ਵਿੱਚੋਂ ਤਲਵਾਰ ਕੱਢਣ ਲਈ ਮੁੱਠੇ ਨੂੰ ਹੱਥ ਪਾਉਂਦਾ ਨਾ, ਕ੍ਰੋਧ ਵਿੱਚ ਆ ਕੇ ਕਿ ਮੈਂ ਦੱਸਦਾ ਇਹਨਾਂ ਨੂੰ ਮੈਂ ਕੌਣ ਹਾਂ, ਅਤੇ ਗੁਰੂ ਅੰਗਦ ਦੇਵ ਮਹਾਰਾਜ ਹੱਸ ਕੇ ਕਹਿੰਦੇ, ਹਿਮਾਯੂ ਇਹ ਜਿੱਥੇ ਤਲਵਾਰ ਚਲਾਉਣੀ ਸੀ ਉੱਥੇ ਤਾਂ ਚਲਾਈ ਨਹੀਂ, ਇੱਥੇ ਆ ਕੇ ਤੂੰ ਸਾਨੂੰ ਜ਼ੋਰ ਦਿਖਾਉਣ ਲੱਗਾ, ਇੱਥੇ ਆ ਕੇ ਤੂੰ ਆਪਣੀ ਤਾਕਤ ਸਾਨੂੰ ਦਿਖਾਉਣ ਲੱਗਾ। ਉਹ ਮੁੱਠੇ ਨਾਲ ਹੀ ਹੱਥ ਜੁੜਿਆ ਰਹਿ ਗਿਆ, ਮਿਆਨ ਵਿੱਚੋਂ ਤਲਵਾਰ ਨਿਕਲੀ ਨਹੀਂ, ਉਹ ਮੁੱਠੇ ਨਾਲ ਹੀ ਹੱਥ ਜੁੜ ਗਿਆ। ਹੈਰਾਨ ਹੋ ਗਿਆ ਵੀ ਮੈਂ ਤਾਂ ਹਜੇ ਕੁਛ ਬੋਲਿਆ ਹੀ ਨਹੀਂ ਸੀ, ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ, ਮੈਂ ਤਾਂ ਹਜੇ ਦੱਸਿਆ ਹੀ ਨਹੀਂ ਕੁਛ, ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ। ਬਸ ਫਿਰ ਉਹ ਤਲਵਾਰ ਤਾਂ ਨਹੀਂ ਸੀ ਮਿਆਨ ਵਿੱਚੋਂ ਨਿਕਲੀ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਢਹਿ ਪਿਆ। ਬਹੁਤ ਨੇ ਇਤਿਹਾਸ ਦੇ ਵਿੱਚ ਐਸੀਆਂ ਵਿਚਾਰਾਂ ਜਿੱਥੇ ਅਸੀਂ ਸਮਝ ਸਕਦੇ ਹਾਂ ਕਿ ਸਾਡਾ ਜ਼ੋਰ, ਅਸੀਂ ਦਿਖਾ ਰਹੇ ਹਾਂ ਆਪਣਾ ਜ਼ੋਰ, ਪਰ ਚੱਲਣਾ ਨਹੀਂ ਹੈ। ਅਤੇ ਜੇ ਅਸੀਂ ਜ਼ੁਲਮ ਕਰ ਰਹੇ ਹਾਂ, ਫਿਰ ਇੱਕ ਦਿਨ ਉਹਨੇ ਲੇਖਾ ਜਿਸ ਦਿਨ ਮੰਗਣਾ, ਉਸ ਦਿਨ ਸਾਡੇ ਕੋਲੋਂ ਉਹਦਾ ਹਿਸਾਬ ਕਿਤਾਬ ਦਿੱਤਾ ਨਹੀਂ ਜਾਣਾ। ਇਸ ਲਈ ਮਹਾਰਾਜ ਜੀ ਕਹਿੰਦੇ, ਸ਼ੇਖਾ ਅੰਦਰੋਂ ਜ਼ੋਰ ਛੱਡ, ਛੱਡ ਦੇ ਡੱਡੇ ਨੂੰ ਸਿਆਰੀ ਛੱਡ ਕੇ ਤੂੰ ਭਉ ਕਰ, ਤੂੰ ਅੰਦਰ ਪ੍ਰੇਮ ਬਣਾ, ਭਾਵਨਾ ਬਣਾ, ਉਹਦੇ ਭੈ ਦੇ ਵਿੱਚ ਚੱਲ, ਐਵੇਂ ਝੱਲ ਨਾ ਖਿਲਾਰ, ਐਵੇਂ ਫਜ਼ੂਲ ਨਾ ਬੋਲ, ਹੋਮੇ ਦੀ ਬੋਲੀ ਨਾ ਬੋਲ, ਅਹੰਕਾਰ ਦੀ ਬੋਲੀ ਨਾ ਬੋਲ, ਇਹਨੂੰ ਛੱਡ ਦੇ, ਤੇਰਾ ਇਹਦੇ ਵਿੱਚ ਹੀ ਭਲਾ ਹੋਣਾ ਹੈ। ਕਿਉਂਕਿ ਹਰ ਜੂ ਹੰਕਾਰ ਨਾ ਭਾਵਈ, ਉਹਨੂੰ ਹੰਕਾਰ ਦੇ ਬੋਲ ਨਹੀਂ ਪਾਉਂਦੇ, ਤੂੰ ਝੱਲ ਖਿਲਾਰ ਰਿਹਾ, ਮੈਂ ਮੈਂ ਮੈਂ ਮੈਂ ਕਰ ਰਿਹਾ, ਮੇਰੀ ਮੇਰੀ ਕਰ ਰਿਹਾ, ਮੈਂ ਇਹ ਹਾਂ, ਮੈਂ ਉਹ ਹਾਂ, ਮੈਂ ਆਹ ਹਾਂ, ਪਰ ਉਸ ਮਾਲਕ ਨੂੰ ਤੇਰੇ ਬੋਲ ਪਾਉਂਦੇ ਹੀ ਨਹੀਂ ਹੈ, ਚੰਗੇ ਹੀ ਨਹੀਂ ਲੱਗਦੇ, ਉਹਦਾ ਦਰ ਦਾ ਦਰਵਾਜ਼ਾ ਤੇਰੇ ਵਾਸਤੇ ਖੁੱਲ੍ਹਣਾ ਨਹੀਂ, ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲੈ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਆ, ਗੁਰ ਕੈ ਭੈ ਕੇਤੇ ਨਿਸਤਰੇ, ਭੈ ਵਿੱਚ ਨਿਰਭਉ ਪਾਏ। ਮਹਾਰਾਜ ਕਹਿੰਦੇ ਤੂੰ ਗੁਰੂ ਗਿਆਨ ਲੈ ਕੇ ਉਹਦੇ ਭੈ ਵਿੱਚ ਚੱਲੇਗਾ ਅਤੇ ਨਿਸਤਰੇ, ਤੇਰਾ ਇਹ ਸੰਸਾਰ ਵਿੱਚੋਂ ਇਹ ਜੀਵਨ ਯਾਤਰਾ ਸਫਲ ਹੋ ਜਾਏਗੀ।
ਕੇਤੇ ਨਿਸਤਰੇ, ਜਿਹੜੇ ਉਹਦੇ ਗਿਆਨ ਲੈ ਕੇ, ਗੁਰ ਦਾ ਇੱਥੇ ਅਰਥ ਗਿਆਨ ਹੈ, ਰਾਰਾ ਮੁਕਤ ਹੈ, ਗੁਰ ਗੁਰ ਮਤਲਬ ਗਿਆਨ। ਜੇ ਮੈਨੂੰ ਗਿਆਨ ਹੋਏਗਾ, ਸੋਝੀ ਹੋਏਗੀ, ਤਾਂ ਹੀ ਮੈਂ ਆਪਣੇ ਅੰਦਰੋਂ ਹਉਮੈ ਅਹੰਕਾਰ ਨੂੰ ਛੱਡਾਂ ਵੀ ਮੇਰੇ ਪੱਲੇ ਹੈ ਕੀ ਹੈ, ਮੈਂ ਕਿਸ ਚੀਜ਼ ਦਾ ਮਾਣ ਕਰ ਰਿਹਾ, ਮੈਂ ਕਿਸ ਚੀਜ਼ ਦਾ ਅਹੰਕਾਰ ਕਰ ਰਿਹਾ, ਕਾਹਦਾ ਮੈਨੂੰ ਮਾਣ ਅਹੰਕਾਰ ਹੈ, ਮੇਰੇ ਪੱਲੇ ਹੈ ਕੀ ਹੈ, ਜਿਹੜਾ ਮੈਂ ਜ਼ੋਰ ਦਿਖਾ ਰਿਹਾ ਇਹ ਉਸ ਮਾਲਕ ਦਾ ਦਿੱਤਾ ਹੈ। ਕਈ ਵਾਰ ਇਹ ਬੇਨਤੀ ਕੀਤੀ ਹੈ, ਜੇ ਉਹ ਮੇਰੀਆਂ ਅੱਖਾਂ 'ਚੋਂ ਜੋਤ ਵਾਪਸ ਲੈ ਲਏ ਤਾਂ ਮੈਂ ਆਪਣਾ ਕੀ ਜ਼ੋਰ ਦਿਖਾਵਾਂਗਾ, ਜੇ ਉਹ ਮੇਰੇ ਕੋਲੋਂ ਬੋਲਣ ਵਾਲੀ ਜ਼ੁਬਾਨ ਵਾਪਸ ਲੈ ਲਵੇ ਤਾਂ ਕੀ ਕਰ ਲਾਂਗਾ ਮੈਂ, ਜੇ ਉਹ ਮੇਰੇ ਪੈਰ ਜਿਹੜੇ ਚੱਲਦੇ ਨੇ ਚੱਲਦਿਆਂ ਨੂੰ ਰੋਕ ਕੇ ਉਹ ਆਪਣੀ ਪਾਵਰ ਖਿੱਚ ਲਵੇ, ਮੈਂ ਕੀ ਕਰ ਲਾਂਗਾ, ਜਿਹੜੇ ਹੱਥਾਂ ਨਾਲ ਮੈਂ ਆਪਣਾ ਜ਼ੋਰ ਦਿਖਾਉਂਦਾ ਉਹ ਹੱਥ ਦੀ ਪਾਵਰ ਹੀ ਉਹ ਖਿੱਚ ਲਏ ਤਾਂ ਮੈਂ ਕੀ ਕਰ ਲਾਂ, ਸਰੀਰ ਮੇਰਾ ਨਾ, ਬਾਡੀ ਮੇਰੀ ਹੈ, ਇਹ ਹੱਥ ਪੈਰ ਨੱਕ ਮੂੰਹ ਕੰਨ ਮੇਰੇ ਆ, ਪਰ ਜਿਹੜੀ ਇੱਥੇ ਪਿੱਛੇ ਪਾਵਰ ਕੰਮ ਕਰ ਰਹੀ ਹੈ ਇਹਨੂੰ ਚਲਾਉਣ ਵਾਲੀ, ਜਦੋਂ ਸਰੀਰ ਕਿਸੇ ਦਾ ਡੈੱਡ ਹੋਇਆ ਪਿਆ ਹੋਵੇ ਮੁਰਦਾ, ਉਹਦੇ ਕੋਲ ਜਾ ਕੇ ਦੇਖੋ ਕੀ ਹੈ, ਉਹਦੇ ਕੋਲ ਅੱਖਾਂ ਵੀ ਨੇ, ਕੰਨ ਵੀ ਹੈ, ਨੱਕ ਵੀ ਹੈ, ਮੂੰਹ ਵੀ ਹੈ, ਹੱਥ ਵੀ ਹੈ, ਪੈਰ ਵੀ ਹੈ, ਕੀ ਨਹੀਂ ਹੈ, ਉਹ ਸਰੀਰ ਨੂੰ ਚਲਾਉਣ ਵਾਲੀ ਪਾਵਰ ਨਹੀਂ ਹੈ, ਪਾਵਰ ਨਹੀਂ ਹੈ, ਪਿਆ ਡੈੱਡ ਹੋ ਕੇ ਮੁਰਦਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹ ਜਿਹੜੀ ਉਹਦੀ ਦਿੱਤੀ ਹੋਈ ਪਾਵਰ ਹੈ ਉਹ ਕੰਮ ਕਰ ਰਹੀ ਹੈ। ਤਾਂ ਕਈ ਵਾਰ ਇਹ ਵੀ ਆਖਿਆ ਵੀ ਅਸੀਂ ਅੱਖਾਂ ਕਮਜ਼ੋਰ ਹੋ ਗਈਆਂ ਨਾ, ਅੱਖਾਂ ਦੀ ਰੋਸ਼ਨੀ ਕਈਆਂ ਦੀ ਚਲੀ ਗਈ, ਉਹ ਡਾਕਟਰ ਕੋਲ ਜਾਂਦੇ ਆ, ਉਹ ਚੈੱਕਅਪ ਕਰਦੇ ਆ, ਅਤੇ ਡਾਕਟਰ ਪਹਿਲਾਂ ਇਹ ਦੇਖਦੇ ਆ ਵੀ ਪਿੱਛੋਂ ਲਾਈਟ ਆ ਰਹੀ ਹੈ, ਰੋਸ਼ਨੀ ਆ ਰਹੀ ਹੈ, ਜੇ ਆ ਰਹੀ ਹੈ ਫਿਰ ਅੱਖਾਂ ਦਾ ਓਪਰੇਸ਼ਨ ਕੀਤਾ ਜਾ ਸਕਦਾ, ਬਦਲੀਆਂ ਜਾ ਸਕਦੀਆਂ, ਜੇ ਪਿੱਛੋਂ ਪਾਵਰ ਹੀ ਨਹੀਂ ਆ ਰਹੀ, ਉਹ ਲਾਈਟ ਹੀ ਨਹੀਂ ਆ ਰਹੀ, ਫਿਰ ਅੱਖਾਂ ਬਦਲਣ ਦਾ ਕੋਈ ਫਾਇਦਾ ਨਹੀਂ। ਸਮਝ ਸਕਦੇ ਹਾਂ ਵੀ ਇਕੱਲੀਆਂ ਅੱਖਾਂ ਨਹੀਂ, ਅੱਖਾਂ 'ਚ ਜੋਤ ਵੀ ਤਾਂ ਚਾਹੀਦੀ ਹੈ, ਉਹ ਦੇਣ ਵਾਲਾ ਕੌਣ ਹੈ, ਅਤੇ ਜੇ ਇਕੱਲਾ ਅੱਖਾਂ ਬਦਲਣ ਵਾਲੀ ਗੱਲ ਬਣਦੀ ਹੋਵੇ ਫਿਰ ਅੱਜ ਕੋਈ ਨੇਤਰਹੀਣ ਹੋਣਾ ਹੀ ਨਹੀਂ ਚਾਹੀਦਾ ਦੁਨੀਆ 'ਚ, ਇਹ ਤਾਂ ਸਾਰਿਆਂ ਦੀਆਂ ਅੱਖਾਂ ਬਦਲ ਦਿਓ, ਕੋਈ ਨੇਤਰਹੀਣ ਰਹਿਣਾ ਹੀ ਨਹੀਂ ਚਾਹੀਦਾ ਸੀ ਦੁਨੀਆ ਵਿੱਚ। ਪਰ ਕਿਉਂ ਹੈ, ਕਿਉਂਕਿ ਉਹ ਪਿੱਛੋਂ ਜਿਹੜੀ ਪਾਵਰ ਹੈ ਉਹ ਸਾਡੇ ਹੱਥ ਨਹੀਂ ਹੈ, ਉਹ ਉਹਦੇ ਹੱਥ ਹੈ, ਉਹਨੇ ਉਹ ਪਾਵਰ ਦੇਣੀ ਹੈ ਕਿ ਨਹੀਂ ਦੇਣੀ, ਫਿਰ ਸਾਡਾ ਕਾਹਦਾ ਜ਼ੋਰ ਹੈ, ਕਾਹਦਾ ਮਾਣ, ਕਾਹਦਾ ਅਹੰਕਾਰ ਹੈ। ਕਈਆਂ ਕੋਲ ਬੋਲਣ ਵਾਸਤੇ ਤਾਕਤ ਨਹੀਂ, ਲੱਖਾਂ ਰੁਪਈਆ ਚੁੱਕੀ ਫਿਰਦੇ ਆ ਕਿ ਕਿਤੇ ਬੋਲਣ ਲਈ ਜ਼ੁਬਾਨ ਮਿਲ ਜਾਏ, ਨਹੀਂ ਮਿਲਦੀ। ਸੁਣਨ ਲਈ ਕੰਨਾਂ 'ਚ ਮਸ਼ੀਨਾਂ ਆ ਗਈਆਂ ਵੀ ਘੱਟ ਸੁਣਦਾ, ਉੱਚਾ ਸੁਣ ਲਓਗੇ, ਪਰ ਅੰਦਰੋਂ ਹੀ ਜੇ ਸੁਣਨ ਦੀ ਪਾਵਰ ਨਹੀਂ ਹੋਏਗੀ ਇਕੱਲੀ ਮਸ਼ੀਨਾਂ ਕੀ ਕਰਨਗੀਆਂ, ਕੁਛ ਨਹੀਂ ਕਰ ਸਕਦੀਆਂ। ਬਹੁਤ ਐਸੇ ਸਰੀਰ ਅੱਜ ਬੈੱਡ 'ਤੇ ਪਏ ਹੋਏ ਆ ਜਿਨ੍ਹਾਂ ਦੇ ਹੱਥ ਪੈਰ ਰੁਕ ਗਏ ਨੇ, ਇਲਾਜ ਚੱਲਦਾ ਪਰ ਡਾਕਟਰ ਕਹਿੰਦੇ ਵੀ ਅਸੀਂ ਆਪਣੇ ਵੱਲੋਂ ਟ੍ਰੀਟਮੈਂਟ ਕਰ ਰਹੇ ਹਾਂ, ਹੁਣ ਬਾਕੀ ਅਰਦਾਸ ਰੱਬ ਪਰਮਾਤਮਾ ਅੱਗੇ ਕਰੋ, ਉਹੀ ਕਿਰਪਾ ਕਰ ਸਕਦਾ, ਉਹੀ ਚਲਾ ਸਕਦਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਕਾਹਦਾ ਅਹੰਕਾਰ ਕਰਦਾ ਤੂੰ, ਤੂੰ ਗਿਆਨ ਅਗਿਆਨੀ ਹੈ, ਅਗਿਆਨਤਾ ਵਿੱਚ ਇਹ ਮੈਂ ਕਰ ਰਿਹਾ, ਤੂੰ ਗਿਆਨ ਲੈ, ਗਿਆਨ ਲੈ ਕੇ ਉਹਦੇ ਭੈ ਵਿੱਚ ਚੱਲ। ਜਿਨ੍ਹਾਂ ਨੂੰ ਸੋਝੀ ਆ ਗਈ, ਜਿਨ੍ਹਾਂ ਨੂੰ ਇਹ ਗੱਲ ਸਮਝ ਵਿੱਚ ਆ ਗਈ, ਉਹ ਕਿੰਨੇ ਜਿਨ੍ਹਾਂ ਨੂੰ ਆਈ ਉਹ ਤਰ ਗਏ, ਉਹਨਾਂ ਨੇ ਹੱਥ ਜੋੜ ਕੇ ਅਰਦਾਸ ਕੀਤੀ ਵਾਹਿਗੁਰੂ ਸਾਡੇ 'ਚ ਕੋਈ ਜ਼ੋਰ ਨਹੀਂ, ਬਲ ਨਹੀਂ, ਇਹ ਸਭ ਤਾਕਤ ਤੁਹਾਡੀ ਹੈ। ਉਹ ਫਿਰ ਨਿਰਭਉ ਦੇ ਨਾਲ ਜੁੜ ਕੇ ਉਹਦੇ ਭੈ ਵਿੱਚ ਚੱਲ ਕੇ ਨਿਰਭਉ ਹੋ ਕੇ ਤਰ ਗਏ ਇਹ ਸੰਸਾਰ ਤੋਂ, ਉਹ ਆਪਣਾ ਜਨਮ ਸਵਾਰ ਗਏ। ਗੁਰ ਕੈ ਭੈ ਕੇਤੇ ਨਿਸਤਰੇ, ਭੈ ਵਿੱਚ ਨਿਰਭਉ ਪਾਏ, ਉਹ ਜਿਹੜਾ ਭੈ ਤੋਂ ਰਹਿਤ ਹੈ। ਚਲੋ ਸਾਡੇ ਕੋਲੋਂ ਦੁਨੀਆ ਡਰ ਜਾਏਗੀ, ਚਾਰ ਲੋਕ ਡਰ ਜਾਣਗੇ, ਇੱਕ ਮੁਲਕ ਦੂਜੇ ਮੁਲਕ ਤੋਂ ਡਰ ਜਾਏਗਾ, ਪਰ ਉਹ ਜਿਹੜਾ ਪਰਮੇਸ਼ਵਰ ਹੈ ਉਹ ਕਿਹਦੇ ਤੋਂ ਡਰਦਾ, ਉਹ ਤੇ ਨਿਰਭਉ ਹੈ। ਜਦੋਂ ਅਸੀਂ ਉਹਦੇ ਨਾਲ ਜੁੜਾਂਗੇ, ਉਹਦੇ ਭੈ ਵਿੱਚ ਚੱਲਾਂਗੇ, ਉਹਦੇ ਹੁਕਮ 'ਚ, ਫਿਰ ਉਸ ਨਿਰਭਉ ਨੂੰ ਪਾ ਕੇ ਅਸੀਂ ਵੀ ਨਿਰਭਉ ਹੋ ਜਾਂਗੇ, ਉਹਦਾ ਹੀ ਰੂਪ ਹੋ ਜਾਂਗੇ।
ਉਹਦੀ ਪ੍ਰਾਪਤੀ ਹੋ ਜਾਏਗੀ। ਪਰ ਉਹਦੇ ਲਈ ਕਰਨਾ ਕੀ ਹੈ, ਸ਼ੇਖਾ ਅੰਦਰੋਂ ਜ਼ੋਰ ਛੱਡ। ਤੂੰ ਇਹ ਜਿਹੜਾ ਅੰਦਰ ਜ਼ੋਰ ਦਾ ਹੰਕਾਰ ਕਰਕੇ ਬੈਠੇ ਨਾ, ਤਾਕਤ ਪਾਵਰ ਦਾ, ਇਹਨੂੰ ਛੱਡ ਦੇ, ਹਉਮੈ ਦੀ ਬੋਲੀ ਛੱਡ ਦੇ। ਅਹੰਕਾਰ ਨੂੰ ਛੱਡੇਗਾ ਤਾਂ ਨਿਰੰਕਾਰ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਤੂੰ

ਮਨ ਕਠੋਰ ਹੋ ਗਿਆ ਹੰਕਾਰ ਕਰਕੇ, ਪੱਥਰ ਦਿਲ ਅਸੀਂ ਕਈ ਹੁੰਦੇ ਨਾ ਸਖਤ, ਜਿਹਨਾਂ ਅੰਦਰ ਦਇਆ ਹੀ ਨਹੀਂ ਹੁੰਦੀ, ਦਇਆ ਵਾਲਾ ਗੁਣ ਹੀ ਨਹੀਂ ਹੁੰਦਾ, ਅਸੀਂ ਕਹਿੰਦੇ ਤੇ ਪੱਥਰ ਦਿਲ ਆ ਇਹਨੂੰ, ਤੇ ਕਿਸੇ ਤੇ ਰਹਿਮ ਹੀ ਨਹੀਂ ਆਉਂਦਾ, ਤਰਸ ਹੀ ਨਹੀਂ ਆਉਂਦਾ, ਮਨ ਕਠੋਰ ਹੋ ਚੁੱਕਾ ਹੈ, ਇੰਨਾ ਕਠੋਰ ਹੋ ਚੁੱਕਾ ਹੈ, ਇਹਦੇ ਅੰਦਰ ਦਇਆ ਹੀ ਨਹੀਂ ਹੈ, ਤਰਸ ਹੀ ਨਹੀਂ ਹੈ। ਮਨ ਕਠੋਰ ਸ਼ਬਦ ਭੇਦ ਤੂੰ ਸ਼ਬਦ ਦੇ ਤੀਰ ਨਾਲ ਇਸ ਪੱਥਰ ਮਨ ਨੂੰ ਜਿਹੜਾ ਉਹ ਤੂੰ ਵਿੰਨ ਦੇ, ਤਾਂ ਇਹਦੇ ਵਿੱਚ ਦਇਆ ਵਾਲਾ ਗੁਣ ਆਉਣਾ, ਤਾਂ ਤੇਰੀ ਕਠੋਰਤਾ ਅੰਦਰੋਂ ਖਤਮ ਹੋਣੀ ਹੈ। ਉਹ ਕਿੰਨੇ ਕਠੋਰ ਸੀ, ਕਿੰਨੇ ਕਠੋਰ ਅੰਦਰ ਸੀ ਉਹਨਾਂ ਦੇ ਮਨ, ਜਿਨ੍ਹਾਂ ਨੇ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਤੱਤੀ ਤਵੀ ਤੇ ਬਿਠਾਇਆ, ਉਹ ਕਿੰਨੇ ਕਠੋਰ ਸੀ ਜਿਨ੍ਹਾਂ ਦੇ ਮਾਵਾਂ ਦੇ ਗੋਦ ਵਿੱਚੋਂ ਬੱਚੇ ਚੁੱਕ ਕੇ ਉਹਨਾਂ ਦੇ ਟੁਕੜੇ ਕੀਤੇ, ਉਹ ਕਿੰਨੇ ਕਠੋਰ ਸੀ ਜਿਨ੍ਹਾਂ ਨੇ ਸਿਰ ਦੇ ਉੱਤੇ ਆਰਾ ਜਿਹੜਾ ਸੀ ਚਲਾ ਦਿੱਤਾ, ਦੋ ਫਾੜ ਕਰ ਦਿੱਤਾ, ਇਹ ਕਠੋਰ ਹੀ ਨੇ ਨਾ। ਕਹਿਣ ਲੱਗੇ ਤੂੰ ਮਨ ਕਠੋਰ ਹੈ ਨਾ, ਸ਼ਬਦ ਭੇਦ ਤੂੰ ਸ਼ਬਦ ਦੇ ਰਾਹੀਂ ਸ਼ਬਦ ਦੇ ਦੁਆਰਾ ਇਹਨੂੰ ਵਿੰਨ ਦੇ, ਹੋਰ ਕੋਈ ਤਰੀਕਾ ਨਹੀਂ ਹੈ। ਇੱਕ ਦਿਨ ਇਹ ਵੀ ਆਖਿਆ, ਅੱਜ ਪੰਜਾ ਸਾਹਿਬ ਜਿਨ੍ਹਾਂ ਨੇ ਦਰਸ਼ਨ ਕੀਤੇ ਹੋਏ ਆ, ਜਿੱਥੇ ਉਹ ਪੱਥਰ 'ਤੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਉਹ ਨਿਸ਼ਾਨ ਹੈ, ਉੱਥੇ ਮਹਾਰਾਜ ਨੇ ਕੀ ਕਲਾ ਵਰਤਾਈ ਹੈ, ਵਲੀ ਕੰਧਾਰੀ ਦੇ ਹੰਕਾਰ ਨੂੰ ਤੋੜਿਆ ਨਾ। ਇੰਨਾ ਕਠੋਰ ਸੀ, ਇੰਨਾ ਕਠੋਰ ਪਿਆਸਾ ਹੈ, ਕੋਈ ਸਾਹਮਣੇ ਖਲੋਤਾ ਇੱਕ ਬੂੰਦ ਪਾਣੀ ਦੀ ਦੇਣ ਨੂੰ ਤਿਆਰ ਨਹੀਂ, ਕਿੰਨਾ ਕਠੋਰ ਹੈ, ਇੱਕ ਬੂੰਦ ਨਹੀਂ ਪਾਣੀ ਦੇ ਦੇਣ ਨੂੰ ਤਿਆਰ। ਭਾਈ ਮਰਦਾਨਾ ਜੀ ਨੂੰ ਬਾਰ ਬਾਰ ਭੇਜਿਆ ਵੀ ਨਹੀਂ, ਜਾ ਉਹਦੇ ਕੋਲੋਂ ਹੀ ਜਲ ਛੱਕ, ਉਹ ਕਠੋਰ ਹੈ। ਤੇ ਇੰਨਾ ਪੱਥਰ ਅੰਦਰ ਬਣ ਚੁੱਕਾ ਵੀ ਪੱਥਰ ਹੀ ਚੁੱਕ ਕੇ ਮਾਰਨ ਨੂੰ ਤਿਆਰ ਹੋ ਗਿਆ। ਜਦੋਂ ਗੁਰੂ ਮਹਾਰਾਜ ਉਹਨੂੰ ਜਲ ਭਾਈ ਮਰਦਾਨਾ ਜੀ ਨੂੰ ਛਕਾਉਂਦੇ, ਉੱਤੋਂ ਪੱਥਰ ਹੀ ਸੁੱਟਦਾ, ਕਿਉਂਕਿ ਅੰਦਰ ਪੱਥਰ ਹੈ ਤੇ ਪੱਥਰ ਹੀ ਉਹਨੇ ਸੁੱਟਿਆ। ਜਦੋਂ ਮਹਾਰਾਜ ਜੀ ਉਹਨੂੰ ਰੋਕਦੇ ਆ ਤੇ ਫਿਰ ਉਹਦਾ ਅੰਦਰ ਵਿੰਨਿਆ ਗਿਆ ਵੀ ਇਹ ਕੀ। ਅੱਜ ਜਦੋਂ ਅਸੀਂ ਜਾ ਕੇ ਉਹਦੇ ਦਰਸ਼ਨ ਕਰਦੇ ਹਾਂ ਤੇ ਇੱਦਾਂ ਲੱਗਦਾ ਵੀ ਜਿਸ ਦੇ ਸਿਰ ਉੱਤੇ ਗੁਰੂ ਮਹਾਰਾਜ ਆਪਣਾ ਮਿਹਰ ਦਾ ਹੱਥ ਰੱਖ ਦੇਣ, ਉਹ ਪੱਥਰ ਨੂੰ ਵੀ ਪਿਘਲਾ ਦਿੰਦੇ ਆ। ਸ਼ਬਦ ਜਿਹਦੇ ਮਨ ਉੱਤੇ ਆ ਜਾਏ, ਮਨ ਦੇ ਉੱਤੇ ਸ਼ਬਦ ਆ ਜਾਏ, ਉਹ ਪੱਥਰ ਵੀ ਪਿਘਲ ਜਾਂਦਾ ਹੈ। ਪਰ ਮਨ ਉੱਤੇ ਸ਼ਬਦ ਆਉਣਾ ਚਾਹੀਦਾ ਨਾ, ਜੇ ਸ਼ਬਦ ਨਾ ਆਇਆ ਮਨ ਤੇ ਕਠੋਰ ਹੀ ਰਹਿ ਜਾਏਗਾ। ਇਸ ਲਈ ਸ਼ੇਖਾ ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਵਸੈ ਮਨ ਆਏ, ਤਾਂ ਤੇਰੇ ਮਨ ਨੂੰ ਸ਼ਾਂਤੀ ਆਉਣੀ ਹੈ। ਹੰਕਾਰੀ ਬੰਦੇ ਨੂੰ ਸ਼ਾਂਤੀ ਕਿੱਥੇ ਹੈ? ਜਿਹੜਾ ਆਪਣਾ ਜ਼ੋਰ ਆਪਣੀ ਪਾਵਰ ਦਿਖਾਉਣਾ ਚਾਹੁੰਦਾ ਦੁਨੀਆ ਨੂੰ, ਉਹਨੂੰ ਤੇ ਨੀਂਦ ਆਉਂਦੀ ਨਹੀਂ। ਉਹ ਸਕੂਨ ਦੀ ਨੀਂਦ, ਆਰਾਮ ਦੀ ਨੀਂਦ ਸੌ ਸਕਦਾ? ਨਹੀਂ, ਉਹਦੇ ਅੰਦਰ ਤੇ ਅਸ਼ਾਂਤੀ ਹੈ, ਬੇਚੈਨੀ ਹੈ, ਫਿਕਰ ਹੈ, ਚਿੰਤਾਵਾਂ ਨੇ। ਉਹਦਾ ਮਨ ਕਦੇ ਸ਼ਾਂਤ ਨਹੀਂ ਹੋ ਸਕਦਾ, ਕਦੇ ਉਹਨੂੰ ਸਕੂਨ ਨਹੀਂ ਮਿਲ ਸਕਦਾ। ਇਸ ਲਈ ਮਹਾਰਾਜ ਕਹਿੰਦੇ ਜਿਹੜਾ ਮਨ ਕਠੋਰ ਹੈ ਨਾ, ਇਹਨੂੰ ਸ਼ਬਦ ਨਾਲ ਵਿੰਨ ਦੇ। ਜਦੋਂ ਵਿੰਨ ਦੇਗਾ ਫਿਰ ਤੇਰਾ ਮਨ ਸ਼ਾਂਤ ਹੋ ਜਾਏਗਾ, ਤੇਰੇ ਮਨ ਨੂੰ ਸਕੂਨ।

ਬੜੇ ਧਿਆਨ ਨਾਲ ਸਮਝਣ ਆਪ ਸਾਰੇ ਸੂਝਵਾਨ ਹੋ। ਮਨ ਅਸ਼ਾਂਤ ਹੋਵੇ ਤਾਂ ਸਾਡਾ ਧਿਆਨ ਸ਼ਬਦ ਵੱਲ ਹੋਏਗਾ, ਨਿਤਨੇਮ 'ਚ ਸਾਡਾ ਧਿਆਨ ਸੁਰਤ ਲੱਗੇਗੀ। ਜੇ ਅੰਦਰ ਬੇਚੈਨੀ ਹੈ, ਮਨ 'ਚ ਅਸ਼ਾਂਤੀ ਹੈ, ਤਾਂ ਤੁਸੀਂ ਨਿਤਨੇਮ ਕਰ ਸਕੋਗੇ, ਪਾਠ ਕਰ ਸਕੋਗੇ। ਸਤਸੰਗ ਦੇ ਵਿੱਚ ਬੈਠ ਕੇ ਨਾ ਤੁਸੀਂ ਕੀਰਤਨ ਸੁਣ ਸਕਦੇ, ਨਾ ਕਿਉਂਕਿ ਅੰਦਰ ਤਾਂ ਅਸ਼ਾਂਤੀ ਬੇਚੈਨੀ ਹੈ। ਮਹਾਰਾਜ ਕਹਿੰਦੇ ਪਹਿਲਾਂ ਤੂੰ ਸ਼ਬਦ ਨਾਲ ਅਭਿੰਨ ਦੇ ਆਪਣੇ ਮਨ ਨੂੰ, ਫਿਰ ਤੇਰੇ ਅੰਦਰ ਆਏਗੀ ਸ਼ਾਂਤੀ, ਮਨ ਟਿਕੇਗਾ। ਜਦੋਂ ਮਨ ਟਿਕੇਗਾ ਫਿਰ ਸ਼ਾਂਤੀ ਵਿਚਕਾਰ ਕਮਾਵਣੀ, ਫਿਰ ਮਨ ਜਦੋਂ ਸ਼ਾਂਤ ਹੋਏਗਾ ਫਿਰ ਤੂੰ ਕਾਰ ਕਮਾ। ਕਿਹੜੀ ਕਾਰ ਕਮਾਉਣੀ ਹੈ? ਕਰ ਬੰਦੇ ਤੂੰ ਬੰਦਗੀ, ਫਿਰ ਤੂੰ ਬੰਦਗੀ ਕਰ, ਫਿਰ ਤੂੰ ਪਰਮਾਤਮਾ ਦੇ ਨਾਮ ਦੀ ਕਮਾਈ ਕਰ। ਜਦੋਂ ਤੂੰ ਮਨ ਸ਼ਾਂਤ ਕਰਕੇ ਬੰਦਗੀ ਕਰੇਗਾ

ਦੇਣਾ ਕਿ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਇਹ ਚਤੁਰਾਈਆਂ ਨਾਲ ਨਹੀਂ ਉਸ ਮਾਲਕ ਦੀ ਬਖਸ਼ਿਸ਼ ਮਿਲਣੀ, ਇਹ ਛੱਡਦੇ ਤੋਂ ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਖਸਮ ਪਾਏ ਥਾਏ। ਗੁਰੂ ਮਹਾਰਾਜ ਜੀ ਸਮਝਾਉਂਦੇ ਆ ਫਿਰ ਤੇਰੀ ਇਹ ਭਗਤੀ ਤੇਰੀ ਸੇਵਾ ਉਸ ਮਾਲਕ ਦੇ ਦਰ ਉੱਤੇ ਪ੍ਰਵਾਨ।

ਕੋਲੋਂ ਜਾ ਕੇ ਪੁੱਛ ਲਓ ਜੇ ਨਹੀਂ ਸਮਝ ਆਉਂਦੀ ਤਾਂ। ਜਿਨ੍ਹਾਂ ਨੂੰ ਗਿਆਨ ਹੋਵੇ, ਇਕੱਲਾ ਨਾਮ ਦਾ ਗਿਆਨੀ ਨਹੀਂ, ਜਿਨ੍ਹਾਂ ਨੂੰ ਅੰਦਰ ਦੀ ਸੋਝੀ ਹੋਵੇ, ਗਿਆਨਵਾਨ ਹੋਣ, ਉਹਨਾਂ ਨੂੰ ਜਾ ਕੇ ਪੁੱਛੋ। ਉਹ ਵੀ ਇਹੀ ਗੱਲ ਕਹਿਣਗੇ ਕਿ ਕਾਮ ਵਿੱਚ ਅਤੇ ਕ੍ਰੋਧ ਵਿੱਚ ਕਦੇ ਭਗਤੀ ਨਹੀਂ ਹੁੰਦੀ, ਕਾਮ ਵਿੱਚ ਅਤੇ ਕ੍ਰੋਧ ਵਿੱਚ ਕਦੇ ਪਰਮਾਤਮਾ ਦੇ ਨਾਮ ਦੀ ਭਗਤੀ ਨਹੀਂ ਹੁੰਦੀ ਅਤੇ ਨਾ ਉਹਦੀ ਬਖਸ਼ਿਸ਼ ਮਿਲਦੀ ਹੈ। ਕਾਮ ਕ੍ਰੋਧ, ਕਾਮ ਦੇ ਮਾਂ ਅੱਖਰ ਨੂੰ ਵੀ ਸਿਹਾਰੀ, ਕ੍ਰੋਧ ਦੇ ਧੱਦੇ ਨੂੰ ਵੀ ਸਿਹਾਰੀ ਹੈ। ਕ੍ਰੋਧ ਵਿੱਚ, ਕਾਮ ਵਿੱਚ, ਵਾਸ਼ਨਾਵਾਂ ਵਿੱਚ, ਅੰਦਰ ਵਾਸ਼ਨਾਵਾਂ ਭਰੀਆਂ ਹੋਣ ਤੇ ਭਗਤੀ ਕਿੱਥੇ ਹੋਣੀ ਹੈ। ਕ੍ਰੋਧ ਵਿੱਚ ਤਪਿਆ ਪਿਆ ਹੋਵੇ ਉੱਥੇ ਮਿੱਠੇ ਬੋਲ ਨਿਕਲਣੇ ਆ, ਉੱਥੇ ਪਰਮਾਤਮਾ ਦੇ ਨਾਮ ਦੇ ਬੋਲ ਨਿਕਲਣੇ ਆ, ਉੱਥੇ ਤੇ ਕਬੋਲ ਨਿਕਲਣਾ ਕ੍ਰੋਧ ਵਿੱਚ। ਇਸ ਲਈ ਮਹਾਰਾਜ ਕਹਿੰਦੇ ਕਾਮ ਕ੍ਰੋਧ ਕਿਨੇ ਨਾ ਪਾਇਓ, ਕ੍ਰੋਧ ਵਿੱਚ ਤੇ ਕਾਮ ਵਾਸ਼ਨਾਵਾਂ ਵਿੱਚ ਪੈ ਕੇ ਕਿਸੇ ਨੇ ਉਸ ਮਾਲਕ ਦੀ ਬਖਸ਼ਿਸ਼ ਨਹੀਂ ਪਾਈ ਹੈ, ਕਿਸੇ ਨੇ ਵੀ ਨਹੀਂ। ਤੇ ਜੇ ਯਕੀਨ ਨਹੀਂ ਹੁੰਦਾ ਪੁੱਛੋ ਗਿਆਨੀ ਜਾਏ, ਜੇ ਕੋਈ ਗਿਆਨਵਾਨ ਹੈ ਤੇ ਉਹਨੂੰ ਪੁੱਛੋ ਵੀ ਇਹ ਕੋਈ ਗੱਲ ਝੂਠੀ ਹੈ ਕਿ ਸੱਚੀ ਹੈ, ਉਹ ਕਹੇਗਾ ਸੱਚੀ ਹੈ। ਕਿਉਂਕਿ ਕਾਮ ਕ੍ਰੋਧ ਵਿੱਚ ਪੈ ਕੇ ਕਦੇ ਵੀ ਪਰਮੇਸ਼ਵਰ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਨਹੀਂ ਪਾਈਆਂ ਜਾ ਸਕਦੀਆਂ, ਭਗਤੀ ਨਹੀਂ ਕੀਤੀ ਜਾ ਸਕਦੀ, ਨਾਮ ਦੀ ਕਮਾਈ ਨਹੀਂ ਕੀਤੀ ਜਾ ਸਕਦੀ। ਪਹਿਲਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛੱਡਣਾ ਪਏਗਾ, ਫਿਰ ਗੱਲ ਬਣਨੀ ਹੈ। ਇਸ ਲਈ ਮਹਾਰਾਜ ਕਹਿੰਦੇ ਅਰਦਾਸ ਕਰ, ਕਿਉਂਕਿ ਇਹ ਜਿਹੜੇ ਨੇ ਨਾ ਇਹ ਨੇੜੇ ਹੀ ਨਹੀਂ ਹੋਣ ਦਿੰਦੇ, ਇਹ ਨੇੜੇ ਤੇ ਤਾਂ ਹੋਵਾਂਗੇ ਜੇ ਇਹ ਨਿਕਲਣਗੇ ਸਾਡੀ ਜ਼ਿੰਦਗੀ ਚੋਂ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨਕੋ ਡਾਰੋ ਆਪਣ ਨਿਕਟ ਬੁਲਾਵੋ। ਜਿੰਨਾ ਚਿਰ ਇਹ ਨੇ ਮੈਂ ਨੇੜੇ ਹੋ ਹੀ ਨਹੀਂ ਸਕਦਾ, ਹਾਂ ਇਹਨਾਂ ਨੂੰ ਅੰਦਰੋਂ ਕੱਢ ਦਿਓ ਤੇ ਆਪਣੇ ਨੇੜੇ ਕਰ ਲਿਓ, ਇਹ ਤੁਹਾਡਾ ਹੀ ਜ਼ੋਰ ਚੱਲਣਾ, ਮੇਰਾ ਨਹੀਂ ਚੱਲਣਾ। ਮੈਂ ਦੁਨੀਆਂ ਦੇ ਅੱਗੇ ਜ਼ੋਰ ਚਲਾ ਸਕਦਾ, ਆਪਣੇ ਤੇ ਨਹੀਂ ਚਲਾ ਸਕਦਾ। ਮੈਂ ਆਪਣੇ ਜ਼ੋਰ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਕੱਢ ਸਕਦਾ, ਇਹਦੇ ਤੇ ਤੁਹਾਡੀ ਕਿਰਪਾ ਚਾਹੀਦੀ ਹੈ। ਮੇਰੇ 'ਚ ਇੰਨਾ ਜ਼ੋਰ ਨਹੀਂ ਵੀ ਮੈਂ ਕਾਮ ਕੱਢ ਦਿਆਂ, ਅੰਦਰੋਂ ਕ੍ਰੋਧ ਕੱਢ ਦਿਆਂ, ਲੋਭ ਮੋਹ ਹੰਕਾਰ ਕੱਢ ਦਿਆਂ, ਇਹਦੇ ਲਈ ਕਿਰਪਾ ਚਾਹੀਦੀ। ਕਿਰਪਾ ਲਈ ਨਿਮਾਣੇ ਤਾਂ ਹੋਣਾ ਪਏਗਾ, ਹੱਥ ਤਾਂ ਜੋੜ ਕੇ ਬੇਨਤੀ ਕਰਨੀ ਪਏਗੀ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ, ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇ। ਗੁਰੂ, ਅਸੀਂ ਗੁਰਦੁਆਰਿਆਂ ਸਾਹਿਬ ਆ ਕੇ ਕਹੀਏ ਵੀ ਮਹਾਰਾਜ ਇਸ ਕਾਮ ਨੇ ਮੈਨੂੰ ਬੜਾ ਦੁਖੀ ਕੀਤਾ ਹੋਇਆ, ਤੁਸੀਂ ਕਿਰਪਾ ਕਰ ਦਿਓ, ਇਹਦੇ ਤੋਂ ਪਿੱਛਾ ਛੁਡਵਾ ਦਿਓ, ਮੇਰਾ ਜ਼ੋਰ ਨਹੀਂ ਚੱਲਦਾ। ਇਸ ਕ੍ਰੋਧ ਨੇ ਬੜੀ ਤਬਾਹੀਆਂ ਲਿਆਂਦੀਆਂ, ਮੇਰਾ ਘਰ ਬਰਬਾਦ ਕਰ ਦਿੱਤਾ ਕ੍ਰੋਧ ਨੇ। ਮੈਂ ਚਾਹੁੰਦਾ ਵੀ ਤੁਹਾਡੇ ਦਰ ਤੇ ਆਇਆ, ਤੁਸੀਂ ਆਪਣੇ ਜ਼ੋਰ ਨਾਲ ਇਹ ਕ੍ਰੋਧ ਕੱਢ ਦਿਓ, ਮੇਰਾ ਜ਼ੋਰ ਨਹੀਂ ਚੱਲਣਾ। ਇਸ ਲੋਭ ਲਾਲਚ ਨੇ ਮੇਰਾ ਘਰ ਬਰਬਾਦ ਕਰਕੇ ਰੱਖ ਦਿੱਤਾ, ਮੇਰਾ ਘਰ ਉਜਾੜ ਦਿੱਤਾ। ਲੋਭ ਲਾਲਚ ਨੇ ਆਪਣੇ ਵੀ ਬੇਗਾਨੇ ਕਰਕੇ ਰੱਖ ਦਿੱਤੇ ਪਰਾਏ, ਇਹ ਲੋਭ ਕੱਢ ਦਿਓ, ਮੇਰਾ ਜ਼ੋਰ ਨਹੀਂ ਚੱਲਣਾ। ਅਹੰਕਾਰ ਨੇ ਵੀ ਦੂਰ ਕਰ ਦਿੱਤਾ, ਮੋਹ ਨੇ ਵੀ ਦੂਰ ਕਰਤਾ, ਇਹ ਤੁਹਾਡਾ ਜ਼ੋਰ ਚੱਲਣਾ, ਤੁਸੀਂ ਇਹਨਾਂ ਨੂੰ ਇਹਨਾਂ ਤੋਂ ਮੇਰਾ ਪਿੱਛਾ ਛੁਡਾ ਕੇ ਮੈਨੂੰ ਆਪਣੇ ਨੇੜੇ ਲਿਆਓ, ਕਿਉਂਕਿ ਇਹ ਮੈਨੂੰ ਤੁਹਾਡੇ ਨੇੜੇ ਹੋਣ ਹੀ ਨਹੀਂ ਦਿੰਦੇ। ਇਸ ਲਈ ਮਹਾਰਾਜ ਜੀ ਕਹਿੰਦੇ ਆ ਜੇ ਨਹੀਂ ਸਮਝ ਆਈ ਪੁੱਛੋ ਗਿਆਨੀ ਜਾਏ, ਕਿਸੇ ਗਿਆਨਵਾਨ ਨੂੰ ਪੁੱਛ ਲਓ, ਉਹ ਵੀ ਇਹ ਆ ਗੱਲ ਆਖੇਗਾ ਕਿ ਕਾਮ ਕ੍ਰੋਧ ਕਿਨੇ ਨਾ ਪਾਇਓ, ਕਾਮ ਵਿੱਚ ਤੇ ਕ੍ਰੋਧ ਵਿੱਚ ਪੈ ਕੇ ਕਿਸੇ ਨੇ ਉਹਦੀ ਬਖਸ਼

ਸਾਹਿਬ ਜੀ ਫਿਰ ਦੂਜੇ ਸਲੋਕ ਵਿੱਚ ਕਿਰਪਾ ਕਰਦੇ, ਕਹਿੰਦੇ ਮਨ ਮੁੱਖ, ਜਿਹੜਾ ਮਨ ਦੇ ਮਗਰ ਲੱਗ ਕੇ ਚੱਲਣ ਵਾਲਾ। ਮਨ ਕੀ ਹੈ? ਕਾਮੀ, ਕ੍ਰੋਧੀ, ਲੋਭੀ, ਹੰਕਾਰੀ, ਮਨ ਮਗਰ ਚੱਲ ਰਿਹਾ। ਮਾਇਆ ਮੋਹ ਹੈ, ਮਨ ਮੁੱਖ ਦੇ ਵਿੱਚ ਮਾਇਆ ਦਾ ਮੋਹ ਬਣਿਆ ਹੋਇਆ। ਪਕੜ, ਨਾਮ ਨਾ ਲੱਗੋ ਪਿਆਰ, ਉਹਦਾ ਨਾਮ ਨਾਲ ਪ੍ਰੇਮ ਪੈ ਹੀ ਨਹੀਂ ਸਕਦਾ। ਜਿਹਦੇ ਅੰਦਰ ਮਾਇਆ ਦੇ ਮੋਹ ਦਾ ਪ੍ਰਭਾਵ ਪਿਆ, ਉਹ ਪਰਮੇਸ਼ਵਰ ਦੇ ਨਾਮ ਨਾਲ ਪ੍ਰੀਤ ਬਣ ਹੀ ਨਹੀਂ ਸਕਦੀ ਉਹਦੀ। ਇਸ ਮੋਹ ਦਾ ਤਿਆਗ ਕਰਨਾ ਪਏਗਾ, ਫਿਰ ਨਾਮ ਦੇ ਨਾਲ ਪ੍ਰੇਮ ਬਣਨਾ। ਮਨਮੁੱਖ, ਮਨਮੁੱਖ ਦੀ ਹਾਲਤ ਕੀ ਹੈ? ਮਾਇਆ ਮੋਹ ਹੈ, ਉਹਦੇ ਅੰਦਰ ਮਾਇਆ ਦੇ ਮੋਹ ਦੀ ਪਕੜ ਹੈ। ਨਾਮ ਨਾ ਲੱਗੇ ਪਿਆਰ, ਉਹ ਕਦੇ ਨਾਮ ਨਾਲ ਜੁੜ ਵੀ ਨਹੀਂ ਸਕਦਾ, ਤੇ ਨਾਮ ਪ੍ਰਤੀ ਕਦੇ ਉਹਦੇ ਅੰਦਰ ਪ੍ਰੇਮ ਬਣ ਵੀ

ਦੇ ਪੱਲੇ ਕੀ ਹੈ? ਝੂਠ ਹੀ ਝੂਠ ਹੈ। ਮਨਮੁਖ ਦੇ ਪੱਲੇ ਕੀ ਹੈ? ਕੂੜ ਹੀ ਕੂੜ ਹੈ। ਉਹ ਕੂੜ ਹੀ ਕਮਾਉਂਦਾ ਤੇ ਕੂੜ ਹੀ ਇਕੱਠਾ ਕਰਦਾ ਤੇ ਕੂੜ ਦਾ ਹੀ ਆਹਾਰ ਬਣਾਉਂਦਾ, ਝੂਠ। ਮਨਮੁਖ ਝੂਠਾ ਹੈ, ਗੁਰਮੁਖ ਸੱਚਾ ਹੈ। ਮਨਮੁਖ ਝੂਠ ਦੇ ਸਹਾਰੇ ਅਸੀਂ ਆਪਣੀ ਜ਼ਿੰਦਗੀ ਦੀ ਬੇੜੀ ਪਾਰ ਨਹੀਂ ਕਰ ਸਕਦੇ ਹਾਂ। ਮਨਮੁਖ ਝੂਠ ਦੇ ਸਹਾਰੇ ਸੰਸਾਰ ਤੋਂ ਨਿਰੰਕਾਰ ਤੱਕ ਜਾਣਾ ਚਾਹੁੰਦਾ ਹੈ, ਨਹੀਂ ਜਾਇਆ ਜਾ ਸਕਦਾ। ਹਾਂ, ਝੂਠ ਦਾ ਸਹਾਰਾ ਲੈ ਕੇ ਇੱਕ ਮੁਲਕ ਤੋਂ ਦੂਜੇ ਮੁਲਕ ਤਾਂ ਚਲੇ ਜਾਵਾਂਗੇ, ਪਰ ਅਸੀਂ ਬੇਗਮਪੁਰਾ ਸ਼ਹਿਰ ਤੱਕ ਨਹੀਂ ਪਹੁੰਚ ਸਕਦੇ, ਨਿਰੰਕਾਰ ਤੱਕ ਨਹੀਂ ਪਹੁੰਚ ਸਕਦੇ। ਫਿਰ ਮਨਮੁਖ ਦੇ ਕੋਲ ਕੀ ਹੈ? ਕੂੜ ਕਮਾਵੈ, ਝੂਠ ਕਮਾ ਰਿਹਾ। ਕੂੜ ਸੰਗ੍ਰਹਿ, ਉਹ ਝੂਠ ਹੀ ਇਕੱਠਾ ਕਰ ਰਿਹਾ। ਕੂੜ ਕਰੇ ਆਹਾਰ, ਝੂਠ ਦਾ ਹੀ ਆਹਾਰ ਖੁਰਾਕ ਉਹਨੇ ਆਪਣੀ ਬਣਾ ਲਈ ਹੈ, ਝੂਠ ਹੀ ਖਾ ਰਿਹਾ। ਉਹਦਾ ਭੋਜਨ ਵੀ ਖਾਣਾ ਵੀ ਝੂਠ ਹੈ। ਝੂਠੀ ਜ਼ਿੰਦਗੀ

ਹੁਣ ਇਹ ਜਿਹੜਾ ਮਾਇਆ ਦਾ ਮੋਹ ਸੀ ਇਹਨੇ ਕੀ ਲਾ ਕਰ ਦਿੱਤਾ, ਜ਼ਹਿਰ ਪਾ ਦਿੱਤੀ ਅੰਦਰ, ਬਿਖ ਮੈਨੇ ਜ਼ਹਿਰ, ਇਹਨੂੰ ਜ਼ਹਿਰੀਲਾ ਕਰ ਦਿੱਤਾ। ਅੱਜ ਦੇਖੋ ਇਹ ਵੀ ਕਈ ਵਾਰ ਬੇਨਤੀਆਂ ਹੋ ਚੁੱਕੀਆਂ, ਇੱਕ ਟਾਈਮ ਸੀ ਸਮਾਂ ਜਦੋਂ ਲੋਕ ਜ਼ਹਿਰੀਲੇ ਜੀਆਂ ਤੋਂ ਡਰਦੇ ਸੀ, ਸੱਪ ਤੋਂ ਕਿੰਨਾ ਡਰ ਲੱਗਦਾ ਸੀ, ਬੜਾ ਜ਼ਹਿਰੀਲਾ। ਪਰ ਅੱਜ ਲੋਕ ਕਈ ਐਸੇ ਨੇ ਜਿਨ੍ਹਾਂ ਨੇ ਸੱਪ ਹੀ ਘਰ ਵਿੱਚ ਪਾਲ ਲਏ, ਸੱਪਾਂ ਨੂੰ ਪਾਲ ਕੇ ਬੈਠੇ ਹੋਏ ਆ ਕਈ ਲੋਕ। ਜਿੰਨੇ ਵੀ ਜ਼ਹਿਰੀਲੇ ਜੀਵ ਸੀ ਜਿਨ੍ਹਾਂ ਵਿੱਚ ਜ਼ਹਿਰ ਭਰੀ ਪਈ ਹੈ, ਉਹ ਤਾਂ ਮਨੁੱਖ ਨੇ ਵੱਸ ਕਰ ਲਏ ਆਪਣੇ, ਉਹ ਤੇ ਆਪਣੇ ਕੰਟਰੋਲ ਵਿੱਚ ਕਰ ਲਏ। ਫਿਰ ਸਭ ਤੋਂ ਵੱਧ ਜ਼ਹਿਰੀਲਾ ਕੌਣ ਹੋਇਆ? ਇਨਸਾਨ। ਆ ਜਿੰਨੀ ਵੀ ਚਾਰੇ ਪਾਸੇ ਨਫ਼ਰਤ ਹੈ, ਈਰਖਾ ਹੈ, ਜ਼ਹਿਰ ਹੈ, ਇਹ ਕੌਣ ਫੈਲਾ ਰਿਹਾ? ਅੱਜ ਚਾਰੇ ਪਾਸੇ ਜ਼ਹਿਰ ਹੀ ਜ਼ਹਿਰ ਫੈਲ ਰਹੀ ਹੈ ਨਾ, ਇਹ ਕੌਣ ਫੈਲਾ ਰਿਹਾ? ਇਨਸਾਨ ਫੈਲਾ ਰਿਹਾ, ਮਨੁੱਖ ਫੈਲਾ ਰਿਹਾ। ਆ ਜਿੰਨੇ ਵੀ ਤੁਸੀਂ ਦੇਖੋ ਪਰਮਾਣੂ ਬੰਬ ਬਣੇ ਹੋਏ ਆ, ਆ ਜਿੰਨੇ ਵੀ ਜੋ ਵੀ ਕੁਛ ਹੈ ਕਾਨੂੰਨ ਬਣਿਆ ਹੋਇਆ, ਸਜਾਵਾਂ ਬਣੀਆਂ ਹੋਈਆਂ, ਜਿੰਨੇ ਵੀ ਮਾੜੇ ਕਰਮ ਹੋ ਰਹੇ, ਇਹ ਸਭ ਇਨਸਾਨ ਵੱਲੋਂ ਹੀ ਹੋ ਰਹੇ ਆ। ਕੁਦਰਤ ਨਾਲ ਖਿਲਵਾੜ ਵੀ ਇਨਸਾਨ ਵੱਲੋਂ ਹੋ ਰਿਹਾ, ਕਿਉਂਕਿ ਉਹ ਇੰਨਾ ਜ਼ਹਿਰੀਲਾ ਹੋ ਚੁੱਕਾ ਹੈ। ਅੱਜ ਸਭ ਤੋਂ ਵੱਧ ਖਤਰਾ ਕਿਹਦੇ ਤੋਂ ਹੈ? ਇਨਸਾਨ ਨੂੰ ਇਨਸਾਨ ਤੋਂ ਖਤਰਾ ਹੈ। ਇਹ ਜਿੰਨੇ ਵੀ ਬਾਰਡਰ ਬਣੇ ਹੋਏ ਆ ਮੁਲਕਾਂ ਦੇ, ਉਹਦੇ ਉੱਤੇ ਫੌਜ ਆਪਣੇ ਆਪਣੇ ਮੁਲਕ ਦੀ ਤੈਨਾਤ ਕੀਤੀ ਹੈ, ਉਹ ਪਸ਼ੂਆਂ ਤੋਂ ਬਚਾਉਣ ਲਈ, ਜਾਨਵਰਾਂ ਤੋਂ ਬਚਾਉਣ ਵਾਸਤੇ ਨਹੀਂ, ਬੰਦਿਆਂ ਨੂੰ ਬੰਦਿਆਂ ਤੋਂ ਬਚਾਉਣ ਵਾਸਤੇ ਹੀ ਇਹ ਬਾਰਡਰ ਬਣਾ ਤੇ, ਫੌਜ ਤੈਨਾਤ ਕਰਤੀ, ਕਿਉਂਕਿ ਇਨਸਾਨ ਹੀ ਇਨਸਾਨ ਦੇ ਪ੍ਰਤੀ ਜ਼ਹਿਰੀਲਾ ਹੋ ਗਿਆ, ਜ਼ਹਿਰ ਹੀ ਅੰਦਰੋਂ ਨਿਕਲ ਰਹੀ ਹੈ। ਨਾਨਕ ਦੁਨੀਆਂ ਕੈਸੀ ਹੋਈ, ਇਹ ਕਿੱਦਾਂ ਦੀ ਹੋ ਗਈ ਦੁਨੀਆਂ? ਮਾਇਆ ਦੇ ਮੋਹ ਨੇ ਅੰਦਰ ਜ਼ਹਿਰ ਭਰ ਦਿੱਤੀ, ਇੰਨਾ ਜ਼ਹਿਰੀਲਾ ਹੋ ਗਿਆ, ਆਪਣਿਆਂ ਦਾ ਹੀ ਸੁੱਖ ਨਹੀਂ ਦੇਖਣਾ ਚਾਹੁੰਦਾ, ਆਪਣਿਆਂ ਦੀਆਂ ਖੁਸ਼ੀਆਂ ਬਰਦਾਸ਼ਤ ਨਹੀਂ, ਆਪਣਿਆਂ ਨੂੰ ਹੀ ਮਾਰਦਾ। ਅੱਜ ਤੁਸੀਂ ਦੇਖੋ ਕੋਈ ਰਿਸ਼ਤਾ ਇੱਦਾਂ ਦਾ ਹੈ ਜਿਹੜਾ ਬਚਿਆ ਹੋਵੇ ਇਸ ਜ਼ਹਿਰ ਤੋਂ? ਅੱਗੇ ਮਾਂ ਕਹੀ ਜਾਂਦੀ ਸੀ ਕਿ ਮਾਂ ਰੱਬ ਹੈ, ਅੱਜ ਉਹ ਆਪਣੇ ਸਵਾਰਥ ਲਈ ਬੱਚੇ ਨੂੰ ਮਾਰ ਦਿੰਦੀ ਹੈ, ਪਤੀ ਪਤਨੀ ਨੂੰ ਮਾਰ ਦਿੰਦਾ, ਪਤਨੀ ਪਤੀ ਨੂੰ ਮਾਰ ਦਿੰਦੀ, ਜ਼ਹਿਰ ਭਰ ਗਈ ਦੋਵਾਂ ਦੇ ਵਿੱਚ, ਆਪਣੇ ਆਪਣੇ ਸਵਾਰਥ ਵਾਸਤੇ, ਆਪਣੀਆਂ ਵਾਸ਼ਨਾਵਾਂ ਦੀ ਪੂਰਤੀ ਵਾਸਤੇ। ਅੱਜ ਕੋਈ ਰਿਸ਼ਤਾ ਬਚੇ ਹੈ? ਜ਼ਹਿਰ ਨਾਲ ਭਰਿਆ ਪਿਆ। ਚਲੋ ਰਿਸ਼ਤੇ ਤਾਂ ਛੱਡੋ, ਅਸੀਂ ਧਰਮ ਦੀ ਦੁਨੀਆ ਨਹੀਂ ਛੱਡੀ, ਧਰਮ ਦੇ ਅਸਥਾਨ ਨਹੀਂ ਛੱਡੇ, ਕਿੰਨਾ ਜ਼ਹਿਰ ਭਰਿਆ ਪਿਆ। ਔਰ ਇਹ ਜ਼ਹਿਰ ਘੱਟ ਨਹੀਂ ਰਹੀ, ਵੱਧ ਰਹੀ ਹੈ, ਜ਼ਹਿਰੀਲਾ ਹੋ ਰਿਹਾ ਇਨਸਾਨ। ਮਹਾਰਾਜ ਜੀ ਕਹਿੰਦੇ ਇਹ ਬਿਖ ਅੰਮ੍ਰਿਤ ਵਿੱਚ ਬਦਲ ਸਕਦੀ ਹੈ, ਪਰ ਜੇ ਤੂੰ ਪਰਮਾਤਮਾ ਦੇ ਨਾਮ ਨਾਲ ਜੁੜ ਜਾਏ ਤਾਂ। ਅਸੀਂ ਕੀ ਕਰ ਰਹੇ ਹਾਂ? ਅੰਮ੍ਰਿਤ ਛਾੜ ਬਿਖ ਹੈ ਬਿਖ ਖਾਈ, ਅਸੀਂ ਅੰਮ੍ਰਿਤ ਛੱਡ ਕੇ ਬਿਖ ਖਾ ਰਹੇ ਹਾਂ, ਉਹ ਬਿਖ ਹੀ ਅੰਦਰ ਜ਼ਹਿਰ ਅਸਰ ਕਰ ਰਹੀ ਹੈ। ਅੰਮ੍ਰਿਤ ਜਦੋਂ ਅਸੀਂ ਅੰਮ੍ਰਿਤ ਨਾਲ ਜੁੜ ਜਾਵਾਂਗੇ, ਉਹਦੇ ਨਾਲ ਜ਼ਹਿਰ ਦਾ ਅਸਰ ਖਤਮ, ਈਰਖਾ ਨਫ਼ਰਤ ਖਤਮ ਹੋ ਜਾਏਗੀ, ਬਿਸਰ ਗਈ ਸਭ। ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ, ਅੱਜ ਬਹੁਤ ਗਲਤ ਫਹਿਮੀ ਲੋਕਾਂ ਦੇ ਮਨਾਂ 'ਚ ਬਿਠਾਈ ਜਾ ਰਹੀ, ਨਫ਼ਰਤ ਫੈਲਾਈ ਜਾ ਰਹੀ ਹੈ। ਜੇ ਸਾਨੂੰ ਗੁਰੂ ਮਹਾਰਾਜ ਨੇ ਬਾਣੇ ਬਾਣੀ ਦੇ ਰੰਗ ਵਿੱਚ ਰੰਗਿਆ ਤਾਂ ਉਹ ਸਰਬੱਤ ਦੇ ਭਲੇ ਵਾਸਤੇ ਹੈ, ਕਿਸੇ ਦਾ ਨੁਕਸਾਨ ਕਰਨ ਵਾਸਤੇ ਨਹੀਂ, ਕਿਸੇ ਦਾ ਮਾੜਾ ਕਰਨ ਵਾਸਤੇ ਨਹੀਂ। ਪਰ ਕੁਝ ਸ਼ਰਾਰਤੀ ਅਨਸਰ ਇਹ ਜ਼ਹਿਰ ਫੈਲਾਉਣਾ ਚਾਹੁੰਦੇ ਨੇ ਦੁਨੀਆਂ 'ਚ। ਸਾਨੂੰ ਮਹਾਰਾਜ ਨੇ ਬਹੁਤ ਉੱਚਾ ਤੇ ਸੁੱਚਾ ਕਿਰਦਾਰ ਦਿੱਤਾ ਹੈ, ਸਤਿਗੁਰੂ ਜੀ ਨੇ ਸਾਨੂੰ ਉਹ ਜੀਵਨ ਦਿੱਤਾ ਹੈ ਜਿੱਥੇ ਬਿਸਰ ਗਈ ਸਭ, ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਾਈ। ਸਾਨੂੰ ਤੇ ਕਿਸੇ ਦਾ ਵੈਰੀ ਬਣਾਇਆ ਹੀ ਨਹੀਂ, ਸਾਨੂੰ ਕੋਈ ਬੇਗਾਨਾ ਲੱਗੇ ਇੱਦਾਂ ਸਾਨੂੰ ਮਹਾਰਾਜ ਨੇ ਜੀਵਨ ਦਿੱਤਾ ਹੀ ਨਹੀਂ ਹੈ। ਮਹਾਰਾਜ ਕਹਿੰਦੇ ਜਦੋਂ ਤੂੰ ਦੁਨੀਆਂ ਵੱਲ ਦੇਖੇ ਤਾਂ ਅਰਦਾਸ ਕਰੇਂ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਤੇਰੇ ਅੰਦਰੋਂ ਨਫ਼ਰਤ ਨਿਕਲ ਹੀ ਨਹੀਂ ਸਕਦੀ, ਤੇਰੇ ਅੰਦਰੋਂ ਜ਼ਹਿਰ ਨਿਕਲ ਹੀ ਨਹੀਂ ਸਕਦੀ। ਜਦੋਂ ਤੂੰ ਸਰਬੱਤ ਦਾ ਭਲਾ ਮੰਗੇਗਾ ਉੱਥੇ ਜ਼ਹਿਰ ਕਿੱਥੇ ਨਿਕਲਣੀ ਹੈ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤਾਂ ਮਹਾਰਾਜ ਕਹਿੰਦੇ ਜਿਹੜਾ ਮਨਮੁੱਖ ਹੁੰਦਾ ਨਾ ਉਹ
ਬਿਖ ਮਾਇਆ ਧਨ ਸੰਚ ਮਰੈ। ਸਾਰੀ ਉਮਰ ਜ਼ਹਿਰ ਇਕੱਠੀ ਕਰਦਾ ਰਿਹਾ, ਮਾਇਆ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਕੇ ਅੰਤ ਨੂੰ ਕੀ ਹੋਇਆ, ਮਰ ਗਿਆ। ਫਿਰ ਹੋਏ ਸਭ ਛਾਰ, ਉਹ ਜੋ ਕੁਛ ਇਕੱਠਾ ਕੀਤਾ ਸੀ ਉਹ ਛਾਰ ਹੋ ਗਿਆ, ਸਵਾਹ ਹੋ ਗਿਆ, ਮਿੱਟੀ ਹੋ ਗਿਆ। ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਛਾਰ। ਜਿਹੜੀ ਮਾਇਆ ਦੀ ਬਿਖ ਇਕੱਠੀ ਕੀਤੀ ਸੀ ਸਭ ਉਹਨੇ ਛਾਰ ਕਰ ਦਿੱਤਾ, ਸਵਾਹ ਕਰ ਦਿੱਤਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ

ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਮਨਮੁਖ ਜਿੰਨਾ ਮਰਜ਼ੀ ਬਾਹਰੋਂ ਧਰਮੀ ਹੋ ਜਾਏ, ਧਰਮ ਦਾ ਅਡੰਬਰ ਰਚ ਲਏ, ਧਰਮ ਦਾ ਦਿਖਾਵਾ ਕਰ ਲਏ, ਪਰ ਇੱਕ ਗੱਲ ਧਿਆਨ 'ਚ ਰੱਖਣਾ, ਮਨਮੁਖ ਦਾ ਕਮਾਇਆ ਉਸ ਮਾਲਕ ਦੇ ਦਰ 'ਤੇ ਥਾਏ ਨਹੀਂ ਪੈਣਾ, ਉਹ ਥਾਏ ਨਹੀਂ ਪੈਣਾ। ਨਾਨਕ ਗੁਰੂ ਅਮਰਦਾਸ ਮਹਾਰਾਜ, ਜੇ ਮਨਮੁਖ ਕਮਾਵੇ, ਜੋ ਵੀ ਉਹ ਧਰਮੀ ਬਣ ਕੇ ਕਮਾ ਰਿਹਾ, ਸੋ ਥਾਏ ਨਾ ਪਵੇ, ਉਹ ਮਾਲਕ ਦੇ ਦਰ 'ਤੇ ਪ੍ਰਵਾਨ ਨਹੀਂ। ਉੱਥੇ ਖੋਟੇ ਥੋੜ੍ਹੀ ਪ੍ਰਵਾਨ ਹੋਣੇ ਆ, ਉੱਥੇ ਤਾਂ ਖਰੇ ਪ੍ਰਵਾਨ। ਔਰ ਅਸੀਂ ਧਰਮੀ ਬਾਹਰੋਂ ਬਣ ਕੇ ਦਿਖਾ ਰਹੇ ਹਾਂ, ਅਤੇ ਜਦੋਂ ਬਾਹਰੋਂ ਬਣ ਕੇ ਦਿਖਾ ਰਹੇ, ਸਰੀਰ ਤਾਂ ਇੱਥੇ ਹੀ ਰਹਿ ਜਾਣਾ, ਉਹਦੇ ਦਰ 'ਤੇ ਇਸ ਜਿੰਦ ਨੇ ਜਾਣਾ, ਉਹਨੂੰ ਅੰਦਰੋਂ ਧਰਮੀ ਬਣਾਉਣਾ, ਉਹਦੇ ਵਿੱਚ ਧਰਮ ਦੇ ਗੁਣ ਹੋਣੇ ਚਾਹੀਦੇ ਆ। ਅੰਦਰੋਂ ਧਰਮੀ ਅਸੀਂ ਬਣਨਾ ਤਾਂ ਗੱਲ ਬਣਨੀ ਹੈ। ਇਸ ਲਈ ਮਹਾਰਾਜ ਕਹਿੰਦੇ, ਜਿਹੜੇ ਖੋਟੇ ਸੀ ਨਾ, ਉਹਦੇ ਦਰ 'ਤੇ ਪ੍ਰਵਾਨ ਹੀ ਨਹੀਂ ਹੋਏ, ਉੱਥੇ 'ਤੇ ਖਰਿਆਂ ਨੂੰ ਥਾਂ ਮਿਲਣੀ ਹੈ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਮਨਮੁਖ ਜੋ ਕਮਾਉਂਦਾ ਥਾਏ ਨਹੀਂ ਪੈਂਦਾ, ਅਤੇ ਨਾ ਉਸ ਦਰਗਾਹ ਵਿੱਚ ਉਹਦੇ ਘਰ ਵਿੱਚ ਉਹਨੂੰ ਪ੍ਰਵਾਨਗੀ ਮਿਲਦੀ ਹੈ, ਉੱਥੇ ਉਹ ਖੁਆਰ ਹੀ ਹੁੰਦਾ। ਹਰ ਬਿਸਰਤ ਸਦਾ ਖੁਆਰੀ, ਭਟਕਣਾ, ਵੱਖ ਵੱਖ ਜੂਨਾਂ ਵਿੱਚ ਭਟਕਣਾ ਹੀ ਉਹ

ਹੁਣ ਗੁਰੂ ਰਾਮਦਾਸ ਮਹਾਰਾਜ ਨੇ ਪੌੜੀ ਉਚਾਰਨ ਕੀਤੀ ਕਿਉਂਕਿ ਇਹ ਵਾਰ ਚੱਲ ਰਹੀ ਹੈ। ਪੁੱਛਿਆ ਗੁਰੂ ਰਾਮਦਾਸ ਮਹਾਰਾਜ ਹੁਣ ਤੁਸੀਂ ਕੀ ਆਖਣਾ ਚਾਹੁੰਦੇ ਹੋ। ਗੁਰੂ ਅਮਰਦਾਸ ਮਹਾਰਾਜ ਨੇ ਤਾਂ ਮਨਮੁੱਖ ਦੀ ਗੱਲ ਕੀਤੀ ਹੈ, ਜਿਹੜਾ ਉਹਦੇ ਦਰ 'ਤੇ ਪ੍ਰਵਾਨ ਹੋ ਹੀ ਨਹੀਂ ਸਕਦਾ। ਖੁਆਰ ਹੋ ਸਕਦਾ ਪਰ ਪ੍ਰਵਾਨ ਨਹੀਂ ਹੋ ਸਕਦਾ। ਅਤੇ ਤੁਸੀਂ ਦੱਸੋ, ਮਹਾਰਾਜ ਕਹਿੰਦੇ ਮੈਂ ਗੁਰਮੁੱਖ ਦੀ ਗੱਲ ਕਰਦਾ। ਜਿਹੜੇ ਗੁਰਮੁੱਖ ਨੂੰ ਗਿਆਨ ਮਿਲ ਗਿਆ, ਸੋਝੀ ਆ ਗਈ, ਜਿਹਨੇ ਆਪਣੇ ਅੰਦਰੋਂ ਅਹੰਕਾਰ ਛੱਡ ਦਿੱਤਾ, ਜਿਹਨੇ ਉਸ ਮਾਲਕ 'ਤੇ ਆਸ ਭਰੋਸਾ ਰੱਖਿਆ, ਉਹਨੇ ਆਪਣੀ ਜ਼ਿੰਦਗੀ ਦਾ ਜਿਹੜਾ ਲਾਹਾ ਖੱਟ ਲਿਆ ਨਾ, ਉਹ ਲਾਹਾ ਕੀ ਸੀ? ਇਹ ਨਹੀਂ ਵੀ ਮਰਨ ਤੋਂ ਬਾਅਦ ਅਸੀਂ ਲਾਹਾ ਖੱਟਣਾ, ਜਿਉਂਦਿਆਂ ਜੀ ਖੱਟਣਾ। ਗੁਰਬਾਣੀ ਵਿੱਚ ਜੀਵਨ ਜੁਗਤ ਅਤੇ ਜੀਵਨ ਮੁਕਤ ਦੀ ਗੱਲ ਕੀਤੀ ਹੈ। ਜੀਵਨ ਜਿਉਣਾ ਇਸ ਢੰਗ ਨਾਲ ਹੈ ਕਿ ਮੈਨੂੰ ਜਿਉਂਦਿਆਂ ਹੀ ਉਹਦੀ ਹੋਂਦ ਮਹਿਸੂਸ ਹੋਣ ਲੱਗ ਜਾਏ ਵੀ ਉਹ ਹੈ, ਉਹ ਹੈ। ਮਰਨ ਤੋਂ ਬਾਅਦ ਥੋੜ੍ਹੀ ਗੱਲ ਬਣਨੀ ਹੈ, ਜੀਵਦਿਆਂ ਆਪਾਂ ਜ਼ਿੰਦਗੀ ਦਾ ਇਹ ਜਿਹੜਾ ਸਮਾਂ ਸਫਲ ਕਰਨਾ, ਮਰਨ ਤੋਂ ਬਾਅਦ ਨਹੀਂ ਹੋਣਾ।

0: ਕਰੇ। ਇਹ ਚਾਰੇ ਖਾਣੀਆਂ ਇਹ ਉਹਦੀਆਂ ਨੇ, ਉਹ ਆਪ ਇਹਨੇ ਰਚੀਆਂ ਨੇ, ਮੇਰਾ ਤੇ ਕੋਈ ਜ਼ੋਰ ਨਹੀਂ। ਫਿਰ ਸਮਝ ਲੈਣਾ, ਅੱਖਾਂ ਮੇਰੀਆਂ ਨੇ ਮੈਂ ਦਾਵਾ ਕਰ ਸਕਦਾ, ਪਰ ਅੱਖਾਂ 'ਚ ਜੋਤ ਮੇਰੀ ਹੈ ਇਹ ਦਾਵਾ ਨਹੀਂ ਕਰ ਸਕਦਾ। ਇਸ ਵਾਸਤੇ ਆਪੇ ਖਾਣੀ ਆਪੇ ਬਾਣੀ, ਇਹ ਜਿੰਨੀ ਵੀ ਦੁਨੀਆ, ਜੇ ਅਸੀਂ ਬਾਣੀ ਦੇ ਵਿੱਚ ਦੇਖੀਏ, ਸਾਨੂੰ ਮਹਾਰਾਜ ਨੇ ਗੁਰਮੁਖੀ ਅੱਖਰ ਦਿੱਤੇ ਆ, ਇਹਦਾ ਇਹ ਬਾਣੀ ਵੀ ਉਸ ਮਾਲਕ ਨੇ ਧੁਰੋਂ ਦਿੱਤੀ ਹੈ, ਇਹ ਬੋਲ ਵੀ ਉਹਦੇ ਨੇ, ਬਾਣੀ ਮਤਲਬ ਬੋਲ, ਇਹ ਬੋਲ ਵੀ ਉਹਦੇ ਨੇ। ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰ ਭੰਡ ਕਰੇ, ਇਹ ਸਾਰੇ ਨੌ ਖੰਡ ਪ੍ਰਿਥਵੀ ਔਰ ਪੂਰੇ ਦਾ ਪੂਰਾ ਬ੍ਰਹਿਮੰਡ ਇਹਦੀ ਰਚਨਾ ਕਰਨ ਵਾਲਾ ਉਹ ਆਪ ਪਰਮੇਸ਼ਵਰ ਹੈ।
1: ਆਪ ਸਮੁੰਦ ਆਪ ਹੈ ਸਾਗਰ, ਆਪੇ ਹੀ ਵਿੱਚ ਰਤਨ ਤਰੇ।
0: ਸਮੁੰਦ ਤੇ ਸਾਗਰ, ਸਮੁੰਦਰ ਨੂੰ ਵੀ ਆਪਾਂ ਸਾਗਰ ਕਹਿੰਦੇ ਹਾਂ ਤੇ ਸਾਗਰ ਨੂੰ ਵੀ ਸਮੁੰਦਰ ਕਹਿੰਦੇ ਹਾਂ, ਪਰ ਇੱਥੇ ਇੱਕ ਪੰਗਤੀ 'ਚ ਦੋਵਾਂ ਦਾ ਨਾਮ ਲਿਆ, ਸਮੁੰਦਰ ਵੀ ਕਿਹਾ ਅਤੇ ਸਾਗਰ ਵੀ ਕਿਹਾ। ਜਾਂ ਜਦੋਂ ਅਸੀਂ ਬੇਨਤੀ ਕਰਦੇ ਹਾਂ ਉੱਥੇ ਵੀ ਦੋਵੇਂ ਇਹ ਸ਼ਬਦ ਆਉਂਦੇ ਆ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਸਮੁੰਦ ਵੀ ਉਹੀ ਹੈ ਅਤੇ ਸਾਗਰ ਵੀ, ਫਿਰ ਦੋ ਕਿਉਂ? ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗਣ ਹਮਾਰੇ। ਸਮੁੰਦ ਅਤੇ ਸਾਗਰ ਦੋ ਮਹਾਰਾਜ ਨੇ ਇਹ ਸ਼ਬਦ ਕਿਉਂ ਵਰਤੇ ਆ? ਸਮੁੰਦ ਦਾ ਅਰਥ ਹੁੰਦਾ ਜਿਹਦੀ ਸੀਮਾ ਕੋਈ ਨਹੀਂ, ਜਿਹਦੀ ਹੱਦ ਕੋਈ ਨਹੀਂ ਹੈ, ਉਹ ਇੰਨਾ ਵਿਸ਼ਾਲ ਹੈ। ਸਮੁੰਦ ਮਤਲਬ ਜਿਹਦੀ ਸੀਮਾ ਨਹੀਂ ਹੈ, ਸਾਗਰ ਮਤਲਬ ਉਹ ਗਹਿਰਾ ਬਹੁਤ ਹੈ, ਉਹਦੀ ਗਹਿਰਾਈ ਨਹੀਂ ਹੈ, ਹੈ ਇੱਕੋ ਹੀ ਹੈ। ਉਹ ਇੱਕ ਨੂੰ ਹੀ ਸਮੁੰਦਰ ਕਿਹਾ, ਇੱਕ ਨੂੰ ਹੀ ਸਾਗਰ ਕਿਹਾ, ਪਰ ਸਮੁੰਦ ਦਾ ਅਰਥ ਹੈ ਜਿਹਦੀ ਸੀਮਾ ਨਹੀਂ ਮਾਪੀ ਜਾ ਸਕਦੀ, ਔਰ ਸਾਗਰ ਉਹ ਹੈ ਜਿਹਦੇ ਗਹਿਰਾਈ ਨਹੀਂ ਨਾਪੀ ਜਾ ਸਕਦੀ। ਉਹ ਕਿੰਨਾ ਗਹਿਰਾ ਹੈ, ਉਹ ਕਿੰਨਾ ਵਿਸ਼ਾਲ ਹੈ, ਨਹੀਂ ਜਾਣਿਆ ਜਾ ਸਕਦਾ। ਆਪ ਹੀ ਸਮੁੰਦ ਹੈ, ਆਪ ਹੀ ਸਾਗਰ ਹੈ, ਔਰ ਆਪ ਹੀ ਜਿਹੜੇ ਵਿੱਚ ਰਤਨ ਭਰੇ ਹੋਏ ਆ ਉਹਨਾਂ ਵਿੱਚ ਵੀ

ਹੁਣ ਉਹ ਜਿਹੜੇ ਕੀਮਤੀ ਰਤਨ ਨੇ ਗੁਣ, ਜਿਵੇਂ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਅਸੀਂ ਕਹਾਂਗੇ ਹੀਰੇ ਕਿੱਥੇ ਲੱਗੇ ਆ ਸ਼ਬਦ ਨੂੰ? ਗੁਣ ਇਸ ਸੰਸਾਰ ਵਿੱਚ ਕੁਦਰਤ ਵਿੱਚ ਕਾਦਰ ਨੇ ਗੁਣ ਵੀ ਭਰੇ ਹੋਏ ਆ, ਅਸੀਂ ਅਵਗਣ ਨਹੀਂ, ਅਸੀਂ ਗੁਣ ਲੈਣੇ ਆ, ਗੁਣ ਗ੍ਰਹਿਣ ਕਰਨੇ ਆ। ਪਰ ਉਹ ਵੀ ਤਾਂ ਹੋਏਗਾ ਜੇ ਉਹ ਆਪ ਲਭਾਏਗਾ, ਜੇ ਉਹ ਆਪ ਨਹੀਂ ਲਭਾਏਗਾ ਤੇ ਮੇਰੇ ਵਿੱਚ ਇੰਨਾ ਜ਼ੋਰ ਨਹੀਂ ਹੈ ਕਿ ਮੈਂ ਉਹਦੇ ਗੁਣ ਲੱਭ ਸਕਾਂ, ਉਹਦੇ ਰਤਨ ਲੱਭ ਸਕਾਂ। ਆਪ ਲਹਾਏ, ਲਹਾਏ ਮਤਲਬ ਲਭਾਏ, ਕਰੇ ਜਿਸ ਕਿਰਪਾ, ਜਿਹਦੇ ਉੱਤੇ ਉਹ ਕਿਰਪਾ ਵਾਹਿਗੁਰੂ ਜੀ ਕਰਦੇ ਆ, ਜਿਸ ਨੂੰ ਗੁਰਮੁਖ ਕਰੇ ਹਰੇ, ਜਿਹਨੂੰ ਉਹ ਗੁਰਮੁਖ ਬਣਾ ਦਿੰਦਾ, ਗੁਰੂ ਦੇ ਨਾਲ ਜੋੜ ਦਿੰਦਾ ਹੈ। ਗੁਰਸਾਗਰ ਰਤਨੀ ਭਰਪੂਰੇ, ਉਹਨਾਂ ਨੂੰ ਫਿਰ ਇਹ ਸਾਗਰ ਦੇ ਸਮੁੰਦਰ ਦੇ ਵਿੱਚੋਂ ਉਹ ਕੀਮਤੀ ਰਤਨ ਉਹਨਾਂ ਨੂੰ ਲਭਾ ਦਿੰਦਾ। ਗੁਰਮੁਖ ਬਣਾ ਕੇ, ਮਨਮੁਖ ਬਣਾ ਕੇ ਨਹੀਂ, ਜਿਹਦੇ ਉੱਤੇ ਉਹ ਕਿਰਪਾ ਵਾਹਿਗੁਰੂ ਜੀ ਕਰਦੇ ਨੇ ਉਹਨੂੰ ਗੁਰਮੁਖ ਬਣਾ ਕੇ, ਉਹਨੂੰ ਕੀਮਤੀ

ਹੁਣ ਜਿਹੜਾ ਗੁਰਮੁਖ ਜੁੜ ਗਿਆ ਉਹਦੇ ਨਾਲ ਪਰਮੇਸ਼ਵਰ ਨਾਲ ਆਪਣਾ ਜ਼ੋਰ ਮਾਣ ਅਹੰਕਾਰ ਛੱਡ ਕੇ, ਜਿਹਨੇ ਆਖਿਆ ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਕੈ, ਉਹ ਫਿਰ ਕਹਿੰਦੇ ਨੇ ਉਹਨੂੰ ਸਮਝ ਆ ਗਈ ਕਿ ਭਵ ਜਲ ਵੀ ਆਪ ਹੈ, ਸੰਸਾਰ ਸਮੁੰਦਰ ਵੀ ਆਪ ਹੈ, ਇਹਦੇ ਵਿੱਚੋਂ ਲੰਘਾਉਣ ਲਈ ਜਹਾਜ਼ ਵੀ ਆਪ ਹੈ, ਔਰ ਉਹ ਜਹਾਜ਼ ਨੂੰ ਚਲਾਉਣ ਲਈ ਮਲਾਹ ਵੀ ਆਪ ਹੈ, ਮਲਾਹ ਵੀ ਆਪ, ਜਹਾਜ਼ ਵੀ ਆਪ, ਅਤੇ ਸੰਸਾਰ ਸਮੁੰਦਰ ਵੀ ਉਹ ਆਪ ਹੈ। ਗੁਰ ਜਹਾਜ਼ ਖੇਵਟ ਗੁਰੂ ਗੁਰਬਿਨ ਤਰਿਆ ਨਾ ਕੋਈ, ਆਪੇ ਭਵ ਜਲ ਆਪ ਹੈ ਬੋਹੇ ਥਾ, ਆਪੇ ਖੇਵਟ ਆਪ ਤਰੇ, ਉਹ ਆਪ ਹੀ ਆਪਣੇ ਪਿਆਰੇ

ਮੈਂ ਕੀਤਾ ਮੈਂ ਕਰ ਸਕਦਾ, ਮੈਂ ਹੀ ਕਰਤਾ ਹਾਂ, ਮੈਂ ਹੀ ਕਰਨ ਵਾਲਾ, ਮੈਂ ਹੀ ਹਾਂ। ਗੁਰਮੁਖ ਕਹਿੰਦਾ ਨਹੀਂ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਹੀਂ ਕੋਈ, ਉਹਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਮਨਮੁਖ ਕਹਿੰਦਾ ਮੈਂ ਹਾਂ, ਗੁਰਮੁਖ ਕਹਿੰਦਾ ਨਹੀਂ ਤੂੰ ਹੈ, ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਤੂੰ ਹੀ ਕਰਨ ਵਾਲਾ ਅਤੇ ਤੂੰ ਹੀ ਕਰਵਾਉਣ ਵਾਲਾ ਹੈ। ਇਸ ਲਈ ਆਪੇ ਕਰੇ ਕਰਾਏ ਕਰਤਾ, ਅਵਰ ਨਾ ਦੂਜਾ ਤੁਜੈ ਸਰੇ, ਤੁਜੈ ਸਰੇ ਤੇਰੇ ਬਰਾਬਰ ਹੋਰ ਕੋਈ ਦੂਜਾ ਹੈ ਹੀ ਨਹੀਂ ਜੋ ਮੈਂ ਕਹਿ ਸਕਾਂ ਵੀ ਆਹ ਇਹਨੇ ਕੀਤਾ ਅਤੇ ਉਹ ਉਹਨੇ ਕੀਤਾ, ਨਹੀਂ। ਤੂੰ ਹੀ ਇੱਕ ਕਰਤਾ ਪੁਰਖ ਹੈ, ਤੂੰ ਹੀ ਇੱਕ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ, ਤੇਰੇ ਹੁਕਮ ਦੇ ਵਿੱਚ ਹੀ ਇਹ ਜਨਮ ਇਹ ਮੌਤ ਇਹ ਉਪਜਣਾ ਇਹ ਬਿਨਸਣਾ ਬਣਨਾ ਮਿਟਣਾ ਚੱਲਣਾ ਇਹ ਸਭ ਤੇਰੇ ਹੁਕਮ ਦੇ ਵਿੱਚ ਹੈ। ਪਰ ਕਿਹਨੂੰ ਸਮਝ ਆਈ? ਜਿਹੜੇ ਗੁਰੂ ਮਹਾਰਾਜ ਦੇ ਚਰਨੀ ਲੱਗ ਕੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਵਿੱਚ ਲੀਨ ਹੋਣਾ ਕੀਤਾ, ਉਹਨਾਂ ਅੰਦਰੋਂ ਫਿਰ ਮੈਂ ਅਹੰਕਾਰ ਨਿਕਲ ਜਾਂਦਾ, ਫਿਰ ਉਹ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਹਰ ਵੇਲੇ ਆਪਣੇ ਮੁੱਖ ਤੋਂ ਉਚਾਰਦੇ ਆ ਕਿ ਹੇ ਵਾਹਿਗੁਰੂ ਤੂੰ ਹੀ ਤੂੰ ਹੈ, ਤੇਰੇ ਤੋਂ ਬਿਨਾਂ ਹੈ ਹੀ ਨਹੀਂ ਕੋਈ ਹੋਰ। ਉਹ ਫਿਰ ਆਪਣਾ ਜਨਮ ਸਵਾਰ ਕੇ ਜਾਂਦੇ ਆ। ਅਸੀਂ ਵੀ ਗੁਰੂ ਮਹਾਰਾਜ ਅੱਗੇ ਬੇਨਤੀ ਕਰੀਏ, ਪਾਤਸ਼ਾਹ ਜੀ ਸਾਡੇ ਅੰਦਰ ਜਾਗ ਲਾ ਦਿਓ, ਅਸੀਂ ਵੀ ਮੈਂ ਮੇਰੀ ਨੂੰ ਛੱਡ ਕੇ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਜਮੇ ਰਹਾ ਨਾ ਹੂੰ ਵਾਲੀ ਅਵਸਥਾ ਬਣਾ ਸਕੀਏ। ਸਾਡੇ 'ਤੇ ਤਰਸ ਕਰੋ ਆਪਣੇ।

ਇਹ ਸਾਡੀ ਬੇਨਤੀ ਹੈ। ਮਹਾਰਾਜ ਤਰਸ ਕਰੋ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿੱਚੋਂ ਕੱਢ ਕੇ ਸਾਨੂੰ ਸ਼ੁਭ ਗੁਣਾਂ ਦੀ ਦਾਤ ਦੇ ਕੇ ਪ੍ਰੇਮਾ ਭਗਤੀ ਵਿੱਚ ਲੀਨ ਕਰ ਲਓ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮਰੱਥ ਸੋਝੀ ਦੇਣ, ਸਭਨਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ ਜੀ। ਇਹ ਪਾਵਨ ਬਚਨ ਆਪਣੇ ਹਿਰਦੇ 'ਚ ਵਸਾ

ਕਿਰੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ

न्योली कर्म दुदा धारी विद्या तर ब्रह्मचारी।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਜਬ

0: ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦੋ ਪਾਏ।
1: ਹਰ ਸਿਮਰਨ ਬੈ ਸਿੱਧਤੀ ਦਾਤੇ, ਹਰ ਸਿਮਰਨ ਨੀਚਉ ਕੁੰਟ ਜਾਤੇ।
0: ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ।
1: ਹਰ ਸਿਮਰਨ ਕੀ ਉਹ ਸਗਲੇ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰ।
0: ਹਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ

0: ਕਿਸੈ ਵਿਸਾਰੈ ਮੁਗਦੈ ਜਾਨ
1: ਸਦਾ ਸਦਾ ਭੁੱਲਣ ਹਾਰ ਨਾਨ ਰੱਖਣ ਹਾਰਿ ਅਪਾਰ
0: ਰਤਨ ਤਿਆ ਕੋਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ
1: ਸੁਸ਼ਨਾ ਸੋ ਅਸਤਿਰ ਕਰ ਮਾਨੇ ਜੋ ਹੋਵਣ ਸੋ ਦੂਰ ਪਰਨੇ
0: ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਇ

0: ਆਪਣ ਕਰ ਕਰਮ
1: ਤੂੰ ਕੋ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਹ
0: ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰੇ
1: ਕੋਈ ਨਾ ਜਾਣੈ

जय प्रसाद गय संसुख बसनाय आठ पैर।

0: ਕੈ ਕੁਰਬਾਨ
1: ਸਾਧ ਕਿਸਨ ਸੋ ਕੁਲ ਦਾਰੇ ਸਾਹ ਸਿੰਘ ਸਾਜਨ ਮੀਤ ਕੁਟਮ ਨਿਸਤਾਰੇ
0: ਸਾਧੂ ਕੈ ਸੰਗ ਸੋ ਧਨ ਪਾਵੈ ਜੀ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕਿਸਨ ਸੋ ਬਾਸੁਰ ਦੇ

ਸਗਲ ਪਾਪਾ ਮਲਖੋ।

0: ਫੇਰ ਸੁਰਨ ਥੀਵੇ
1: ਕਈ ਕੋੜ ਜਕ ਨਰ ਪਿਸਾਚ ਕਈ ਕੋੜ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰੇ ਸਭ ਤੇ ਦੂਰ ਨਾਨਕ ਆਪ ਅਲਿਪਤ ਰਿਹਾ ਭਰਪੂਰ
1: ਕਈ ਕੋੜ ਪਾਤਾਲ ਕੇ ਵਾਸੀ ਕਈ ਕੋੜ ਨਰਕ ਸੁਰਗ ਨਿਵਾਸੀ
0: ਕਈ ਕੋੜ ਜਨਮ ਹੈ ਜੀਵੇ ਮਰੇ ਕਈ ਕੋਟ ਬੋ ਜੋਨੀ ਫਿਰ ਹੈ
1: ਕਈ ਕੋੜ ਬੈਠ ਤੀ ਖਾਏ ਕਈ ਕੋੜ ਘਾਲੀ ਤਕ ਪਾਏ

ਕਰਮ ਕਰੇ ਹੁਣ ਹਾਰੇ ਤ੍ਰਮ ਪਾਵੇ ਸਗਲੇ ਬਿਰਖਾਰੇ।

0: ਕਿਸੈ ਕਾ ਨਹੀਂ ਮਿਤ
1: ਸੰਤ ਕੇ ਦੋਖੀ ਕੋ ਡਾਨ ਲਾਗੇ ਸੰਤ ਕੇ ਦੋਖੀ ਕੋ ਸਭ ਤਿਆਗੇ
0: ਸੰਤ ਕਾ ਦੋਖੀ ਮਾਂ ਅਹੰਕਾਰੀ ਸੰਤ ਕਾ ਦੋਖੀ ਸਦਾ ਵਿਕਾਰੀ
1: ਸੰਤ ਕਾ ਦੋਖੀ ਜਨਮੇ ਮਰੇ ਸੰਤ ਕੀ ਦੁੱਖ

0: ਕੰਠ ਪਰੋਈ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਈ
0: ਉਸ ਮਨ ਮੈਂ ਕਰਨੰਕਾਰ ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ
0: ਨੈਨੋ ਭੇਗ ਠਾਕੁਰ ਕਾਰੰਗ ਸਤਸੰਗ ਬਿਨਸੇ ਸਭ ਸੰਗ
1: ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਏ ਹਰ
0: ਹਰ ਕਰਮ।

ਮੁੜ ਗਈ ਸੰਤੈ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਸਰਬ ਨਿਰੰਜਕ ਦ੍ਰਿਸ਼ਟੀ ਮਾਏ ਪ੍ਰਭੁ ਲਿਖੇ ਕਾ ਲੈਣਾ ਪਾਹੇ ਨਵ ਜਨ ਸਦਾ ਸਦਾ ਦਿਨ ਰਹਿਣੀ ਸਤੇ ਉਨਰ ਮੈਂ ਕਰਨੀ

0: ਤਮ ਮੈਂ ਤਪਿਸਰ ਗ੍ਰਸਤ ਮੈਂ ਭੋਗੀ
1: ਜਾਏ ਜਾਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ
0: ਜਾ ਕੀਨੇ ਨਾ ਕੀਮਤ ਨਾਏ ਸਗਲ ਦੇਵ ਹਾਰੇ ਅਵਗਾਏ
1: ਪਿਤਾ ਕਾ ਜਨਮ ਕੀ ਜਾਣੈ ਪੂਤ ਸਗਲ ਪਰੋਈ

0: ਸਤ ਸਤ ਪ੍ਰਭ
1: ਸੋਏ ਸਤ ਸਰੋਵਰੇ ਦੇ ਜਨ ਮੰਨਿਆ ਕਰਨ ਕਰਾਵੰਤ ਮੂਜ ਪਛਾਨਿਆ
0: ਕਹਿਰੀ ਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਕਿਸ ਮਨ ਪ੍ਰਗਟਾਇਆ
1: ਤਤ ਨਿਰਭਉ ਹੋਈ ਪ੍ਰਸੰਨਾ ਜਿਸ ਤੇ ਉਪਜਿਆ ਸਮਾਏ ਸਮੰਨਾ

0: ਗੁਰ ਸਦਾ ਦਿਆਲ,
1: ਸਿੱਖੀ ਗੁਰ ਦਰਮਤ ਮਿਲੇ ਗੁਰਵਤਨੀ ਹਰ ਨਾਮ ਉਤਰੇ,
0: ਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਦੇ,
1: ਸਤਿਗੁਰ ਸਿੱਖੋ ਨਾਮ ਬੰਦੇ ਗੁਰ ਕਾ ਸਿੱਖ ਵਟ ਭਾਗੀ ਹੈ,
0: ਹਲਕ ਪਲਕ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਮ,
1: ਗੁਰ ਕੈ ਗਏ ਸੇਵ ਜੋਰੈ ਗੁਰ ਕੀ ਆਗਮਨ ਮੈਂ ਸਹੇ,
0: ਉਸਕੋ ਕਰ ਕਛ ਨਾ ਜਨਾਵੇ।

0: ਮੈਂ ਬਿਕਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰਿ ਨਾਮ ਸੰਭਾਲ
0: ਸਾੜ ਸਿਆਨ ਮਸਗਲੀ ਮਨਾ ਸਾਸੰ ਪਾਵੇ ਸਚਥਨਾ
1: ਹਰ ਪੂੰਜੀ

तरस पयोई तरस पया मेहरा मत होई। सतगुर सज्जन मिले।

ਤਰਸ ਪਿਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ

ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਹਫ਼ਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮਾਂ ਦੇ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ ਬੜੀ ਅਪਾਰ ਬਖਸ਼ਿਸ਼ ਕਿਰਪਾ ਦੇ ਪਾਤਰ ਹੋ ਜੋ ਸਤਿਗੁਰੂ ਜੀ ਗੁਰੂ ਬਾਬਾ ਜੀ ਕੇ ਬਖਸ਼ੇ ਉੱਦਮ ਸਦਕਾ ਗੁਰੂ ਚਰਨਾਂ ਵਿੱਚ ਜੁੜਮਿਲ ਬੈਠੇ ਹੋ ਆਓ ਗੁਰੂ ਪਿਆਰ ਵਾਲਿਓ ਜਿੱਥੇ ਸਤਿਗੁਰੂ ਜੀ ਕੀ ਪਾਵਨ ਬਾਣੀ ਸੁਖਮਨੀ ਸਾਹਿਬ ਦੇ ਜਾਪ ਕਰਦਿਆਂ ਹੋਇਆਂ ਗੁਰੂ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਦ੍ਰਿੜ ਕਰਨ ਦਾ ਯਤਨ ਕਰ ਰਹੇ ਸਾਂ ਜੋ ਇਹਨਾਂ ਹਫ਼ਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮਾਂ ਦੇ ਅੰਦਰ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ ਕੋਈ ਰਸਨਾ ਵਾਂਝੀ ਨਾ ਰਹੇ ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੁਰਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕੀਤਾ ਹੈ, ਇਹ ਪਾਵਨ ਬਚਨ ਸੁਖਮਨੀ ਸਾਹਿਬ ਜੀ ਕੀ ਪਾਵਨ ਬਾਣੀ ਬਾਣੀ ਦੀ ਨਵੀਂ ਅਸ਼ਟਪਦੀ ਦੇ ਸੱਤਵੇਂ ਪਦੇ ਦੇ ਰੂਪ ਵਿੱਚ ਇਹ ਬਚਨ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਨ ਕੀਤੇ ਨੇ, ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਨੇ ਅੱਜ ਇਸ ਪਦੇ ਰਾਹੀਂ ਉਸ ਮਨੁੱਖ ਦਾ ਜ਼ਿਕਰ ਕੀਤਾ ਜਿਹੜਾ ਮਨੁੱਖ ਜੀਵਨ ਮੁਕਤ ਹੋ ਗਿਆ, ਮਤਲਬ ਜਿਹੜਾ ਜਿਉਂਦੇ ਜੀ ਮੁਕਤ ਹੋ ਗਿਆ। ਗੁਰੂ ਅਰਜਨ ਸਾਹਿਬ ਨੇ ਜਿਉਂਦੇ ਜੀ ਮੁਕਤੀ ਦਾ ਜ਼ਿਕਰ ਕੀਤਾ। ਮਰਨ ਤੋਂ ਬਾਅਦ ਵਿੱਚ ਮੁਕਤੀ ਦੀ ਗੱਲ ਹਰ ਕੋਈ ਕਰਦਾ ਹੈ। ਗੁਰੂ ਨਾਨਕ ਦੇ ਘਰ ਨੇ ਜਿਉਂਦੇ ਜੀ ਮੁਕਤੀ ਦਾ ਜ਼ਿਕਰ ਕੀਤਾ ਹੈ, ਕਿਉਂਕਿ ਜਿਹੜਾ ਜਿਉਂਦੇ ਜੀ ਮੁਕਤ ਨਹੀਂ ਹੋ ਸਕਿਆ ਉਹ ਮਰਨ ਤੋਂ ਬਾਅਦ ਵਿੱਚ ਕਦੇ ਮੁਕਤੀ ਨਹੀਂ ਪਾ ਸਕਦਾ। ਇਸ ਲਈ ਗੁਰੂ ਸਾਹਿਬ ਨੇ ਉਸ ਪੁਰਖ ਦਾ ਜ਼ਿਕਰ ਕੀਤਾ, ਉਸ ਜੀਵ ਦਾ ਜ਼ਿਕਰ ਕੀਤਾ ਜਿਹੜਾ ਜੀਵਨ ਮੁਕਤ ਹੋ ਗਿਆ। ਹੁਣ ਜੀਵਨ ਮੁਕਤ ਵਾਸਤੇ, ਜਾਂ ਇੱਦਾਂ ਕਹਿ ਲਈਏ ਵੀ ਕਿਹਨੂੰ ਕਹਿ ਸਕਦੇ ਹਾਂ ਆਪਾਂ ਵੀ ਇਹ ਜੀਵ ਜੀਵਨ ਮੁਕਤ ਹੈ, ਵੀ ਇਹਨੇ ਆਪਣਾ ਜੀਵਨ ਮੁਕਤ ਕਰ ਲਿਆ, ਇਹਨੇ ਆਪਣਾ ਜੀਵਨ ਸਫਲ ਕਰ ਲਿਆ। ਮੁਕਤ ਤੋਂ ਭਾਵ ਸਫਲ, ਸਫਲਿਆਂ ਕਰ ਲੈਣਾ ਜੀ। ਸਤਿਗੁਰੂ ਜੀ ਨੇ ਫਿਰ ਉਹਨਾਂ ਦੀਆਂ ਕੁਝ ਕੁ ਨਿਸ਼ਾਨੀਆਂ ਦੱਸੀਆਂ ਇਸ ਪਦੇ ਵਿੱਚ। ਨਾ ਗੁਰੂ ਸਾਹਿਬ ਜੀ ਨੇ ਗੱਲ ਕੀਤੀ ਵੀ ਜਿਸ ਪੁਰਖ ਨੇ ਆਪਣਾ ਜੀਵਨ ਮੁਕਤ ਕਰ ਲਿਆ, ਪਰ ਕਿਹੜਾ ਪੁਰਖ ਹੈ ਜਿਹਨੇ ਜੀਵਨ ਮੁਕਤ ਕੀਤਾ ਹੈ, ਉਹਦੀ ਨਿਸ਼ਾਨੀ ਕੀ ਹੈ? ਸਭ ਤੋਂ ਪਹਿਲਾਂ ਪ੍ਰਭ ਕੀ ਆਗਿਆ, ਪ੍ਰਭ ਕੀ ਆਗਿਆ, ਪ੍ਰਭੂ ਦਾ ਹੁਕਮ ਆਤਮ ਹਿਤਾਵੈ। ਉਹਦੇ ਹੁਕਮ ਨੂੰ ਹਿੱਤ ਕਰਕੇ ਮੰਨੇ, ਆਪਣੇ ਭਲੇ ਦਾ ਜਾਣਦਿਆਂ ਹੋਇਆਂ, ਮਤਲਬ ਜੋ ਉਹਨੇ ਹੁਕਮ ਵਰਤਾਇਆ ਉਹਨੂੰ ਕੀ ਆਖੇ? ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਉਹਨੂੰ ਇਹ ਕਰਕੇ ਜਾਣਦੇ, ਮਤਲਬ ਜੋ ਵੀ ਵਰਤਾ ਰਿਹਾ ਉਹਦਾ ਉਹਦੀ ਰਜ਼ਾ, ਉਹਦਾ ਭਾਣਾ, ਬਸ ਉਹਨੂੰ ਸਤ ਕਰਕੇ ਆਪਣਾ ਭਲਾ ਕਰਕੇ ਜਾਣ ਲੈਣਾ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜਦੋਂ ਪ੍ਰਭੂ ਦੀ ਆਗਿਆ ਨੂੰ ਉਹ ਸਤ ਕਰਕੇ ਮੰਨ ਲੈਂਦਾ, ਜਿਹੜਾ ਮੰਨ ਲੈਂਦਾ ਕਹਿੰਦੇ ਜੀਵਨ ਮੁਕਤ ਸੋ ਕਹਾਵੈ, ਉਹ ਫਿਰ ਜੀਵਨ ਮੁਕਤ ਅਖਵਾਉਂਦਾ। ਹੁਣ ਸਭ ਤੋਂ ਪਹਿਲੀ ਕੰਡੀਸ਼ਨ ਜਿਹੜੀ ਹੈ ਉਹ ਆਪਾਂ ਇਹ ਜਾਂ ਇਹ ਕਹਿ ਲਈਏ ਵੀ ਸਭ ਤੋਂ ਪਹਿਲਾ ਗੁਣ ਇਹ ਹੈ ਜੋ ਗੁਰੂ ਅਰਜਨ ਸਾਹਿਬ ਦੱਸ ਰਹੇ ਵੀ ਭਾਈ ਤੈਨੂੰ ਰੱਬ ਦੀ ਆਗਿਆ ਵਿੱਚ ਉਹਦੀ ਰਜ਼ਾ ਵਿੱਚ ਰਹਿਣਾ ਪਏਗਾ। ਜੇ ਤੂੰ ਆਪਣੇ ਜੀਵਨ ਨੂੰ ਸਫਲਿਆਂ ਕਰਨਾ ਹੈ ਤਾਂ ਆਪਣੇ ਜੀਵਨ ਨੂੰ ਸਫਲਿਆਂ ਕਰਨ ਵਾਸਤੇ ਪਹਿਲਾ ਕਰਮ ਤੈਨੂੰ ਇਹ ਕਰਨਾ ਪਏਗਾ ਕਿ ਤੈਨੂੰ ਅਕਾਲ ਪੁਰਖ ਦੀ ਆਗਿਆ ਨੂੰ ਮੰਨਣਾ ਪਏਗਾ, ਉਹਦੇ ਹੁਕਮ ਨੂੰ ਮੰਨਣਾ ਪਏਗਾ, ਉਹਦੀ ਰਜ਼ਾ ਵਿੱਚ ਰਹਿਣਾ ਪਏਗਾ, ਉਹਦੇ ਹੁਕਮ ਅਨੁਸਾਰ ਹੀ ਜਿਉਣਾ ਪਏਗਾ। ਹੁਣ ਫਿਰ ਸਵਾਲ ਇਹ ਹੈ ਜੀ, ਗੁਰੂ ਸਾਹਿਬ ਤੇ ਕਹਿ ਰਹੇ ਵੀ ਸਭ ਕੁਝ ਉਹਦੇ ਹੁਕਮ ਵਿੱਚ ਹੀ ਹੈ, ਉਹਦੇ ਹੁਕਮ ਵਿੱਚ ਹੈ, ਪਰ ਹੁਕਮ ਦੋ ਤਰੀਕੇ ਨਾਲ ਵਰਤਦਾ ਹੈ। ਇੱਕ ਹੁਕਮ ਜੀ ਜਿਹੜਾ ਮਨੁੱਖ ਆਪ ਮੰਨ ਰਿਹਾ ਹੈ ਵੀ ਜੋ ਵਰਤਿਆ ਸਤ ਕਰਕੇ ਮੰਨ ਲਿਆ, ਜੋ ਵਰਤਿਆ ਸਤ ਕਰਕੇ ਜਾਣ ਲਿਆ, ਪਰ ਇੱਕ ਹੁਕਮ ਵਰਤਿਆ ਜਿਹਨੂੰ ਸਤ ਕਰਕੇ ਜਾਣਿਆ ਨਹੀਂ, ਉਸ ਹੁਕਮ ਨੂੰ ਅਕਾਲ ਪੁਰਖ ਜ਼ਬਰਦਸਤੀ ਮਨਾ ਰਿਹਾ। ਬਸ ਆਹ ਫਰਕ ਹੈ, ਉਹਦੇ ਹੁਕਮ ਵਿੱਚ ਹੀ ਸਭ ਕੁਝ,
ਇੱਕ ਤਾਂ ਮੈਂ ਕਿਹਾ ਵੀ ਰੱਬ ਜੀ ਤੁਸੀਂ ਜੋ ਕੀਤਾ ਚੰਗਾ ਕੀਤਾ, ਭਲਾ ਕਰਕੇ ਜਾਣ ਲਿਆ ਵੀ ਜੋ ਕੀਤਾ ਚੰਗਾ ਕੀਤਾ। ਇੱਕ ਮੈਂ ਕਿਹਾ ਵੀ ਰੱਬ ਜੀ ਤੁਸੀਂ ਜੋ ਕੀਤਾ ਨਾ ਠੀਕ ਨਹੀਂ ਹੈ, ਇਹ ਚੰਗਾ ਨਹੀਂ ਹੈ। ਉੱਥੇ ਮੈਂ ਇਹ ਗੱਲ ਆਖੀ ਹੈ, ਜੇ ਮੈਂ ਇਹ ਗੱਲ ਆਖੀ ਹੈ ਵੀ ਰੱਬ ਜੀ ਇਹ ਠੀਕ ਨਹੀਂ ਹੈ, ਰੱਬ ਨੇ ਆਪਣਾ ਹੁਕਮ ਤਾਂ ਨਹੀਂ ਬਦਲਿਆ, ਰੱਬ ਨੇ ਆਪਣਾ ਹੁਕਮ ਨਹੀਂ ਬਦਲਿਆ, ਉਹ ਉਸੇ ਤਰ੍ਹਾਂ ਹੀ ਹੈ, ਪਰ ਮੈਂ ਕਹਿ ਰਿਹਾ ਵੀ ਇਹ ਠੀਕ ਨਹੀਂ ਹੈ। ਮਤਲਬ ਜੇ ਮੈਨੂੰ ਆਪਸ਼ਨ ਮਿਲ ਜਾਏ ਵੀ ਇਹਨੂੰ ਬਦਲ ਲਾ ਭਾਈ, ਤੇ ਮੈਂ ਬਦਲਾਂਗਾ, ਮੈਂ ਬਦਲਾਂਗਾ, ਕਿਉਂਕਿ ਮੈਨੂੰ ਉਹ ਆਪਸ਼ਨ ਇਹ ਆਪਸ਼ਨ ਮੈਨੂੰ ਉਹ ਦੇ ਰਿਹਾ ਵੀ ਤੂੰ ਇਹਨੂੰ ਬਦਲ ਲਾ, ਜਾਂ ਮੈਨੂੰ ਉਹ ਆਖੇ ਵੀ ਦੱਸ ਇਹਦੇ ਬਦਲੇ ਕੀ ਕਰਨਾ, ਮੈਂ ਫਿਰ ਉਹਨੂੰ ਦੱਸਾਂਗਾ ਵੀ ਤੂੰ ਇਹਦੇ ਬਦਲੇ ਇੱਦਾਂ ਕਰ। ਭਾਵ ਜੋ ਉਹਨੇ ਹੁਕਮ ਵਰਤਾਇਆ ਮੈਂ ਉਹਨੂੰ ਸੱਤ ਕਰਕੇ ਨਹੀਂ ਮੰਨਿਆ, ਉਹਨੇ ਮਨਵਾਇਆ ਮੇਰੇ ਕੋਲ, ਬਸ ਆਹ ਫਰਕ ਹੈ। ਜਿੱਦਣ ਅਸੀਂ ਉਹਦੇ ਕੀਤੇ ਹੋਏ ਨੂੰ ਹਰ ਇੱਕ ਨੂੰ ਸੱਤ ਕਰਕੇ ਮੰਨ ਲਿਆ ਵੀ ਜੋ ਕੀਤਾ ਭਲਾ ਹੈ, ਜੋ ਹੋਏਗਾ ਉਹ ਭਲਾ ਹੋਏਗਾ, ਬਸ ਇਹਨੂੰ ਸੱਤ ਕਰਕੇ ਮੰਨ ਲੈਣਾ, ਜਦੋਂ ਇਹ ਸੱਤ ਕਰਕੇ ਮੰਨ ਲਾਂਗੇ ਸਾਹਿਬ ਕਹਿੰਦੇ ਜੀਵਨ ਮੁਕਤ, ਉਹ ਜੀਵਨ ਮੁਕਤ ਹੋ ਜਾਂਦਾ, ਕਿਉਂਕਿ ਉਹਨੂੰ ਰੱਬ ਦੀ ਰਜ਼ਾ ਦੇ ਵਿੱਚ ਰਹਿਣ ਦੀ ਜਾਂਚ ਆ ਗਈ। ਉਹ ਉਹਦੇ ਹੁਕਮ ਤੋਂ ਬਾਹਰੇ ਹੋਣ ਦੀ ਗੱਲ ਨਹੀਂ ਕਰਦਾ, ਉਹ ਉਹਦੇ ਹੁਕਮ ਨੂੰ ਨਾ ਮੰਨਣ ਦੀ ਗੱਲ ਨਹੀਂ ਕਰਦਾ, ਉਹ ਹਰ ਵੇਲੇ ਉਹਦੇ ਹੁਕਮ ਵਿੱਚ ਉਹਦੀ ਰਜ਼ਾ ਦੇ ਵਿੱਚ ਹੀ ਰਹਿੰਦਾ ਹੈ।

ਹੁਣ ਉਹਦੇ ਜੀਵਨ ਵਿੱਚ ਹੁਕਮ ਕਿਵੇਂ ਵਰਤਦਾ? ਤੈਸਾ ਹਰਖ, ਹਰਖ ਕਹਿੰਦੇ ਨੇ ਖੁਸ਼ੀ ਨੂੰ, ਤੈਸਾ ਉਸ ਸੋਗ, ਸੋਗ ਕਹਿੰਦੇ ਨੇ ਦੁੱਖ ਨੂੰ। ਹੁਣ ਤੈਸਾ ਸ਼ਬਦ ਜਿਹੜਾ ਇਹਦਾ ਅਰਥ ਹੈ ਉਹੋ ਜਿਹਾ ਹੀ, ਤੈਸਾ ਮਤਲਬ ਤਿਵੇਂ ਦਾ ਹੀ, ਉਹੋ ਜਿਹਾ ਹੀ। ਕਿਵੇਂ ਦਾ? ਕਹਿੰਦੇ ਤੈਸਾ ਹਰਖ, ਉੱਦਾਂ ਦਾ ਹੀ ਉਹਦੇ ਲਈ ਹਰਖ ਹੈ, ਤੈਸਾ ਉਸ ਸੋਗ, ਉੱਦਾਂ ਦਾ ਹੀ ਉਹਦੇ ਲਈ ਸੋਗ ਹੈ। ਹੁਣ ਇਹ ਦੋਵੇਂ ਗੱਲਾਂ ਕਿਵੇਂ ਮੰਨ ਲਾਂਗੇ ਆਪਾਂ? ਇੱਕ ਜੀਆਂ ਮੰਨ ਲਾਂਗੇ, ਜਦੋਂ ਖੁਸ਼ੀ ਦਾ ਵੇਲਾ ਹੋਵੇ ਅਸੀਂ ਟੱਪਦੇ ਬੜਾ, ਜਦੋਂ ਦੁੱਖ ਦਾ ਵੇਲਾ ਹੋਵੇ ਅਸੀਂ ਰੋਂਦੇ ਬੜਾ, ਇੱਕੋ ਜਿਹਾ ਤਾਂ ਨਹੀਂ ਨਾ ਹੋਇਆ? ਪਰ ਸਤਿਗੁਰੂ ਕਹਿੰਦੇ ਜਿਹੜਾ ਜੀਵਨ ਮੁਕਤ ਹੈ, ਜਿਹੜੇ ਮਨੁੱਖ ਨੇ ਆਪਣਾ ਜੀਵਨ ਸਫਲਿਆਂ ਕਰ ਲਿਆ, ਜੀਵਨ ਮੁਕਤ ਕਰ ਲਿਆ, ਉਹਦੇ ਲਈ ਇਹ ਬਰਾਬਰ ਹੋ ਜਾਂਦੇ ਨੇ। ਉਹ ਕੀ ਕਹਿੰਦਾ? ਮਾਲਕਾ ਮੈਂ ਤੇ ਤੇਰਾ ਹੁਕਮ ਮੰਨਣਾ, ਮੈਂ ਤੇਰੀ ਰਜ਼ਾ ਵਿੱਚ ਹਾਂ, ਹਾਲਾਤ ਨੇ ਜਿਵੇਂ ਦੇ ਤੇਰੀ ਰਜ਼ਾ ਵਿੱਚ ਆਉਣਗੇ ਮੈਂ ਚੰਗੇ ਕਰਕੇ ਮੰਨ ਲਾਂ, ਜਿਵੇਂ ਦੇ ਤੇਰੀ ਮੈਂ, ਮੇਰਾ ਫਰਜ਼ ਹੈ ਤੇਰੀ ਰਜ਼ਾ ਵਿੱਚ ਰਹਿਣਾ, ਤੂੰ ਜਿਵੇਂ ਆਪਣੀ ਰਜ਼ਾ 'ਚ ਰੱਖੇਗਾ ਮੈਂ ਤੇ ਉਵੇਂ ਹੀ ਰਹਾਂਗਾ ਨਾ, ਫਿਰ ਤੇਰੀ ਰਜ਼ਾ ਵਿੱਚ ਰਹਿੰਦਿਆਂ ਮੈਨੂੰ ਜਿੱਦਾਂ ਦੇ ਮਰਜ਼ੀ ਹਾਲਾਤਾਂ ਵਿੱਚੋਂ ਗੁਜ਼ਰਨਾ ਪਏ। ਜਿਵੇਂ ਇੱਕ ਕਾਰ ਵਿਹਾਰ ਕਰਨ ਵਾਲਾ ਵਿਅਕਤੀ ਕਿਤੇ ਨੌਕਰੀ ਕਰ, ਹੁਣ ਨੌਕਰੀ ਕਰਦਿਆਂ ਕਈ ਵਾਰੀ ਸਮਾਂ ਐਸਾ ਵੀ ਆ ਜਾਂਦਾ ਹੈ, ਵੇਲਾ ਐਸਾ ਵੀ ਆ ਜਾਂਦਾ ਵੀ ਉਹਦੇ ਉੱਤੇ ਕੰਮ ਦਾ ਵਜਨ ਬੜਾ ਆ ਜਾਂਦਾ, ਵਡਣ ਬੜਾ ਆ ਜਾਂਦਾ ਕੰਮ ਦਾ, ਉਹ ਕਹਿੰਦਾ ਲੋਡ ਬਹੁਤ ਹੈ ਕੰਮ ਦਾ। ਅਤੇ ਕਈ ਵਾਰੀ ਉਹਨੂੰ ਇੱਦਾਂ ਦਾ ਵੀ ਸਮਾਂ ਮਿਲ ਜਾਂਦਾ ਜਿੱਦਣ ਉਹਦੇ ਕੋਲ ਕੰਮ ਹੁੰਦਾ ਹੀ ਕੋਈ ਨਹੀਂ, ਉਹ ਵਿਹਲਾ ਹੀ ਰਹਿ ਜਾਂਦਾ। ਹੁਣ ਉਹ ਨੌਕਰੀ ਕਰ ਰਿਹਾ ਆਪਣੇ ਮਾਲਕ ਕੋਲ, ਜੇ ਉਹਦੇ ਉੱਤੇ ਕੰਮ ਦਾ ਵਜਨ ਜ਼ਿਆਦਾ ਪੈ ਗਿਆ ਉਹ ਤਾਂ ਵੀ ਕਹਿੰਦਾ ਵੀ ਮੇਰਾ ਕੰਮ ਹੈ ਮੈਨੂੰ ਕਰਨਾ ਪੈਣਾ, ਜੇ ਉਹਦੇ ਉੱਤੇ ਕੰਮ ਦਾ ਵਜਨ ਥੋੜ੍ਹਾ ਹੈ ਉਹ ਤਾਂ ਵੀ ਉਹ ਆਪਣੇ ਮਾਲਕ ਦੀ ਰਜ਼ਾ ਵਿੱਚ ਹੀ ਹੈ ਵੀ ਮੈਂ ਤਾਂ ਆਪਣਾ ਜੋ ਮੇਰੇ ਨਾਲ ਮੇਰੇ ਮਾਲਕ ਨੇ ਜੋ ਵਜਨ ਕੀਤੇ ਨੇ ਜੋ ਬੋਲ ਮੈਂ ਤਾਂ ਉਹਦੇ ਅਨੁਸਾਰ ਚੱਲਣਾ। ਇੱਦਾਂ ਹੀ ਆ ਜੀ, ਹੁਕਮ ਵਿੱਚ ਰਹਿਣਾ ਵੀ, ਤੈਸਾ ਹਰਖ ਤੈਸਾ, ਕਈ ਵਾਰੀ ਹਰਖ ਆ ਜਾਣਾ ਕਈ ਵਾਰੀ ਸੋਗ, ਪਰ ਆਪਣੇ ਜੀਵਨ ਵਿੱਚ ਕੀ ਮੰਨ ਲੈਣਾ ਵੀ ਮੈਂ ਤਾਂ ਰੱਬ ਦਾ ਇੱਕ ਸੇਵਕ ਹਾਂ, ਉਹ ਆਪਣੇ ਸੇਵਕ ਨੂੰ ਜਿਵੇਂ ਵੀ ਰੱਖਦਾ ਉਹਦੀ ਰਜ਼ਾ, ਮੈਂ ਰਹਿਣਾ ਉਹਦੀ ਰਜ਼ਾ ਵਿੱਚ ਹੈ, ਫਿਰ ਉਹਦੇ ਲਈ ਹਰਖ ਅਤੇ ਸੋਗ ਇੱਕ ਬਰਾਬਰ ਬਣ ਜਾਂਦੇ ਨੇ। ਇਸ ਲਈ ਗੁਰੂ ਸਾਹਿਬ ਕਹਿ ਰਹੇ ਤੈਸਾ ਹਰਖ ਤੈਸਾ ਉਸ ਸੋਗ, ਉਹਦੇ ਲਈ ਬਰਾਬਰ ਨੇ ਇੱਕੋ ਜਿਹੇ, ਜਿਹਨੂੰ ਆਪਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਚਨਾਂ ਵਿੱਚ ਪੜ੍ਹਦੇ ਹਾਂ। ਮਲਕ ਪਾਤਸ਼ਾਹ ਉੱਥੇ ਕਹਿੰਦੇ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਨਾਹ ਨਿੰਦਿਆ ਨਾਹ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤੇ ਆਗੇ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਿਹੇ ਪਰਸੈ ਨਾਹਿਨ ਤੇਹ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਿਹੇ ਨਰ ਕੋ ਕੀਨੀ ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਉੱਥੇ ਹਰਖ ਸੋਗ ਇੱਕੋ ਜਿਹਾ ਬਣ ਜਾਂਦਾ ਹੈ। ਕਹਿੰਦੇ ਤੈਸਾ ਹਰਖ ਤੈਸਾ ਉਸ ਸੋਗ, ਤਾਂ ਉੱਥੇ ਨਾ ਫਿਰ ਸਦਾ ਆਨੰਦ, ਉੱਥੇ ਕੀ ਬਣਿਆ ਰਹਿੰਦਾ? ਆਨੰਦ। ਤਹ ਨਹੀਂ ਵਿਯੋਗ, ਵਿਯੋਗ ਮਤਲਬ ਵਿਯੋਗ ਦੁੱਖ, ਉੱਥੇ ਕਦੇ ਵਿਯੋਗ ਨਹੀਂ ਹੈ, ਉੱਥੇ ਫਿਰ ਸਦਾ ਹੀ ਆਨੰਦ ਬਣਿਆ ਰਹਿੰਦਾ। ਕਿੱਥੇ? ਜੀਵਨ ਮੁਕਤ ਸੋ ਕਹਾਵੈ, ਜਿਹੜਾ ਆਪਣੇ ਜੀਵਨ ਨੂੰ ਸਫਲਿਆਂ ਕਰ ਲੈਂਦਾ,

ਫਿਰ ਜੀ ਅਗਲੀਆਂ ਪੰਗਤੀਆਂ ਵਿੱਚ ਜ਼ਿਕਰ ਕੀਤਾ, ਕਹਿੰਦੇ ਤੈਸਾ ਸਵਰਨ ਤੈਸੀ ਉਸ ਮਾਟੀ, ਸੋਨਾ ਅਤੇ ਮਿੱਟੀ ਇੱਕ ਹੋ ਜਾਏ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਉੱਦਾਂ ਦਾ ਹੀ ਮਿੱਠੇ ਪਦਾਰਥ, ਉੱਦਾਂ ਦਾ ਹੀ ਜ਼ਹਿਰ ਵਾਲੇ ਨਾ ਚੰਗੇ, ਮਤਲਬ ਬਰਾਬਰ ਕਰਕੇ ਜਾਣ ਲੈਣਾ, ਕੁੜੱਤਣ ਅਤੇ ਮਿਠਾਸ ਭਰੇ ਹੋਏ ਪਦਾਰਥਾਂ ਨੂੰ ਇੱਕ ਕਰਕੇ ਜਾਣ ਲੈਣਾ, ਰਸਾਂ ਵਿੱਚ ਗਲਤਾਨ ਨਾ ਹੋਣਾ, ਰਸਾਂ ਵਿੱਚ ਉਲਝ ਨਾ ਜਾਣਾ, ਜਿਹਦੇ ਕੋਲ ਇਸ ਤਰ੍ਹਾਂ ਦਾ ਜੀਵਨ ਬਣ ਜਾਂਦਾ ਉਹਦੇ ਲਈ ਫਿਰ ਸਵਰਨ ਅਤੇ ਮਿੱਟੀ ਵੀ ਇੱਕੋ ਜਿਹੀ ਹੋ ਜਾਂਦੇ ਹਨ।

ਹੁਣ ਉੱਥੇ ਮਾਨ ਅਭਿਮਾਨ, ਤੈਸਾ ਮਾਨ ਤੈਸਾ ਅਭਿਮਾਨ, ਮਾਨ ਸਤਿਕਾਰ ਅਭਿਮਾਨ ਅਪਮਾਨ, ਉਹਦੇ ਲਈ ਕੀ ਹੈ? ਇੱਕੋ ਜਿਹਾ। ਕੋਈ ਉਸਤਤ ਕਰਦੇ ਤਾਂ ਵੀ ਕੋਈ ਨਹੀਂ, ਨਿੰਦਿਆ ਕਰਦੇ ਤਾਂ ਵੀ ਕੋਈ ਨਹੀਂ। ਕੋਈ ਮਾਨ ਦੇ ਦੇ, ਸਤਿਕਾਰ ਦੇ ਦੇ ਤਾਂ ਵੀ ਕੋਈ ਖੁਸ਼ੀ ਵਾਲੀ ਉਹ ਨਹੀਂ, ਅਤੇ ਜੇ ਕੋਈ ਅਪਮਾਨ ਕਰਦੇ ਉਹਨੂੰ ਵੀ ਰੱਬ ਦੀ ਰਜ਼ਾ ਮੰਨ ਲੈਣਾ। ਇਸੇ ਨੂੰ ਗੁਰੂ ਸਾਹਿਬ ਨੇ ਕਿਹਾ ਨਾ, ਉਸਤਤ ਨਿੰਦਿਆ ਨਾ ਹੀ ਜੇ ਕੰਚਨ ਲੋਹ ਸਮਾਨ। ਗੁਰੂ ਤੇਗ ਬਹਾਦਰ, ਉਸਤਤ ਅਤੇ ਨਿੰਦਿਆ ਇੱਕੋ ਜਿਹੀ, ਕੰਚਨ ਅਤੇ ਲੋਹ ਇੱਕੋ ਜਿਹਾ, ਸੋਨਾ ਅਤੇ ਲੋਹਾ ਇੱਕੋ ਜਿਹਾ, ਬਰਾਬਰ ਕਰਕੇ ਜਾਣ ਲੈਣਾ। ਸਤਿਗੁਰੂ ਕਹਿੰਦੇ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਉਹਦੇ ਲਈ ਫਿਰ ਇਹ ਨਹੀਂ ਵੀ ਰੰਕ ਆ ਗਿਆ ਅਤੇ ਉਹਨੂੰ ਠੁੱਡੇ ਮਾਰੀ ਜਾਏ, ਰਾਜਾ ਆ ਗਿਆ ਅਤੇ ਉਹਨੂੰ ਪਰੋਸ ਪਲੋਸ ਕੇ ਬਿਠਾਵੇ ਵੀ ਤੁਸੀਂ ਬੈਠੋ ਜੀ, ਉਹਨੂੰ ਸਤਿਕਾਰ। ਉਹਦੇ ਲਈ ਇੱਕੋ ਜਿਹੇ, ਭਾਵੇਂ ਰੰਕ ਆ ਜੇ, ਭਾਵੇਂ ਗਰੀਬ ਆ ਜੇ ਅਤੇ ਭਾਵੇਂ ਅਮੀਰ ਆ ਜੇ। ਹੁਣ ਇਸ ਨਜ਼ਰੀਏ ਨੂੰ ਇੱਕੋ ਜਿਹਾ ਕਰ ਲੈਣਾ, ਜੀਵਨ ਮੁਕਤ ਸ਼ੌਕ ਜਿਹਨੇ ਆਪਣਾ ਇਹ ਨਜ਼ਰੀਆ ਇੱਕੋ ਜਿਹਾ ਕਰ ਲਿਆ, ਉਹ ਜੀਵਨ ਮੁਕਤ ਹੋ ਗਿਆ। ਹੁਣ ਇਹ ਨਜ਼ਰੀਆ ਇੱਕੋ ਜਿਹਾ ਬਣੇ ਕਿਵੇਂ? ਹੁਣ ਜੇ ਕੋਈ ਆਪਾਂ ਨੂੰ ਗਰੀਬ ਮਿਲ ਜੇ ਅਤੇ ਉਹਨੂੰ ਵੇਖਣ ਦਾ ਨਜ਼ਰੀਆ ਕੁਝ ਹੋਰ ਹੈ, ਕੋਈ ਅਮੀਰ ਮਿਲ ਜੇ ਉਹਨੂੰ ਵੇਖਣ ਦਾ ਨਜ਼ਰੀਆ ਕੁਝ ਹੋਰ ਹੈ, ਇੱਕੋ ਜਿਹਾ ਤਾਂ ਨਹੀਂ ਹੈ ਨਾ। ਗਰੀਬ ਨੂੰ ਕਿਸੇ ਰੂਪ ਵਿੱਚ ਵੇਖ ਰਹੇ ਹਾਂ, ਅਮੀਰ ਨੂੰ ਕਿਸੇ ਰੂਪ ਵਿੱਚ। ਮਾਲਕ ਕਹਿੰਦੇ ਉੱਥੇ ਇੱਕੋ ਜਿਹਾ, ਤੈਸਾ ਰੰਗ ਤੈਸਾ ਰਾਜਾ, ਜਿੱਦਾਂ ਦਾ ਗਰੀਬ ਉੱਦਾਂ ਦਾ ਹੀ ਰਾਜਾ, ਇੱਕੋ ਨਜ਼ਰੀਆ। ਇਹ ਨਹੀਂ ਵੀ ਗਰੀਬ ਆਵੇ ਅਤੇ ਉਹਨੂੰ ਆਖੇ ਵੀ ਚੱਲ ਭਾਈ, ਉਹਨੂੰ ਠੋਕਰਾਂ ਮਾਰੀ ਜਾਏ, ਠੁੱਡੇ ਮਾਰੀ ਜਾਏ, ਧੱਕੇ ਮਾਰੀ ਜਾਏ, ਅਤੇ ਰਾਜਾ ਆਵੇ ਅਤੇ ਉਹਦੇ ਲਈ ਚਟਾਈਆਂ ਵੀ ਆਪ ਵਿਛਾਉਂਦਾ ਫਿਰੇ, ਉਹਦੇ ਲਈ ਉਹਦੇ ਪੈਰਾਂ ਦੇ ਵਿੱਚ ਮੈਟ ਵੀ ਆਪ ਵਿਛਾਉਂਦਾ ਫਿਰੇ ਵੀ ਰਾਜਾ ਆਇਆ, ਇੱਕੋ ਜਿਹਾ। ਭਾਵੇਂ ਰਾਜਾ ਆਵੇ ਅਤੇ ਭਾਵੇਂ ਗਰੀਬ ਆਵੇ, ਸਤਿਗੁਰੂ ਕਹਿੰਦੇ ਉਸ ਮਨੁੱਖ ਦੇ ਲਈ ਇੱਕੋ ਜਿਹੇ ਹੁੰਦੇ ਨੇ। ਕਿਹਦੇ ਲਈ? ਜੀਵਨ ਮੁਕਤ ਸੌ ਕਹਾਵੇ, ਜਿਹੜਾ ਮਨੁੱਖ ਆਪਣੇ ਜੀਵਨ ਨੂੰ ਸਫਲਿਆਂ ਕਰ ਲਈ

0: ਜੋ ਵਰਤਾਏ, ਜੋ ਉਹ ਵਰਤਾਰੇ ਆ ਸਾਈ ਸਾਰੀ ਉਹਦੀ ਜੁਗਤੀ ਹੈ। ਮਤਲਬ ਜੋ ਆਪਾਂ ਪੜ੍ਹ ਕੇ ਆਏ ਹਾਂ ਨਾ, ਇਹ ਸਾਰੀ ਉਸ ਜੀਵਨ ਦੀ ਮੁਕਤ ਜੁਗਤੀ ਹੈ। ਕਿਹੜੇ ਦੀ? ਜਿਹੜਾ ਮੁਕਤ ਹੈ ਨਾਨਕ, ਉਹ ਪੁਰਖ ਕਹੀ ਆ ਜੀਵਨ ਮੁਕਤ। ਕਹਿੰਦੇ ਹੇ ਨਾਨਕ ਜੀ, ਉਸ ਪੁਰਖ ਨੂੰ ਫਿਰ ਜੀਵਨ ਮੁਕਤ ਕਿਹਾ ਜਾਂਦਾ। ਕਿਹਨੂੰ? ਤੈਸਾ ਹਰਖ ਤੈਸਾ ਉਸ ਸੋਗ, ਤਹ ਸਦਾ ਆਨੰਦ ਤਹ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਰੰਕ ਤੈਸਾ ਰਾਜਾਨ। ਜਿਹੜਾ ਪੁਰਖ ਇੱਦਾਂ ਦਾ, ਨਾਨਕ ਉਹ ਪੁਰਖ ਕਹੀ ਆ ਜੀਵਨ ਮੁਕਤ। ਕਹਿੰਦੇ ਹੇ ਨਾਨਕ ਜੀ, ਉਸ ਪੁਰਖ ਨੂੰ ਫਿਰ ਜੀਵਨ ਮੁਕਤ ਆਖਿਆ ਜਾਂਦਾ ਹੈ, ਜਿਹਨੂੰ ਇਸ ਤਰੀਕੇ ਇਸ ਢੰਗ ਦੇ ਨਾਲ ਆਪਣੀ ਜ਼ਿੰਦਗੀ ਜਿਉਣ ਦਾ ਤਰੀਕਾ ਆ ਜਾਏ, ਉਹਦੀ ਰਜ਼ਾ ਦੇ ਵਿੱਚ ਹਰਖ ਸੋਗ ਦੇ ਤੋਂ ਉਪਰਾਮ ਹੋ ਕੇ। ਮਤਲਬ ਇਹਨੂੰ ਆਪਾਂ ਸਹਿਜ ਪਦ ਕਹਿ ਸਕਦੇ ਹਾਂ, ਅਡੋਲ ਅਵਸਥਾ ਕਹਿ ਸਕਦੇ ਹਾਂ। ਜਿਸ ਮਨੁੱਖ ਦੀ ਜ਼ਿੰਦਗੀ ਅੰਦਰ ਅਡੋਲ ਅਵਸਥਾ ਆ ਜਾਂਦੀ ਹੈ, ਨਾਨਕ ਉਹ ਪੁਰਖ ਕਹੀ ਆ ਜੀਵਨ ਮੁਕਤ, ਫਿਰ ਉਹ ਪੁਰਖ ਜਿਹੜਾ ਉਹ ਜੀਵਨ ਮੁਕਤ ਆਖਿਆ ਜਾਂਦਾ ਹੈ। ਇਸ ਤਰੀਕੇ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅੱਜ ਇਹ ਪਦੇ ਰਾਹੀਂ ਸਾਨੂੰ ਸਮਝਾ ਰਹੇ ਨੇ। ਗੁਰੂ ਸਾਹਿਬ ਕਿਰਪਾ ਕਰਨ, ਕਿਤੇ ਮਾਲਕ ਦੇ ਦਿੱਤੇ ਉਪਦੇਸ਼ ਮੁਤਾਬਕ ਜਿਉਣ ਦੀ ਜਾਂਚ ਆ ਜਾਏ, ਗੁਰੂ ਦੇ ਦਰਸਾਏ ਰਾਹਾਂ 'ਤੇ ਚੱਲਦਿਆਂ ਸਾਡੇ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਦੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ।

ਆਈਆਂ ਸ਼ਬਦੋ ਤਾਂ ਗਾਵੋਰੀ ਕੇ ਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੂ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ

ਕਿਆ ਨਾ ਹੀ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾ ਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਤ ਜਿਨ ਕਹੋ ਸੇ ਨਾ ਮਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਦ ਵਾਜੇ ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਭਾਰ ਬ੍ਰਹਮ ਪ੍ਰਭਾਇਆ ਤੁਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਤੁਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ।

ਇਸ਼ਨਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਾਦਾ ਰਾਖਾ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ

ਰਾਜ ਆਪ ਜੀ ਦੇ ਹਜ਼ੂਰ ਹਫ਼ਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਨਾਮ ਸਿਮਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਜਾਪ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਗਾਂ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾਵਾਂ ਦਰ ਮਨਜੂਰ ਕਰਨੀਆਂ ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ।

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਤੇ ਗੁਰਮਤਿ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸੋਦਾਰ ਰਹਿਰਾਸ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸਾਜ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

मोहि मशली तुम नीरा, तुझ बिन क्यों सरै।

ਵਾਹਿਗੁਰੂ ਵਾਹਿਗੁਰੂ ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਨ ਕਰਦੇ ਆ ਰਹੇ ਹਾਂ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਪਾਰ ਬਖਸ਼ਿਸ਼ਾਂ ਰਹਿਮਤਾਂ ਵਰਤਾ ਰਹੇ ਹਨ। ਆਈਆਂ ਹੋਈਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਪੂਰਨ ਕਰਦਿਆਂ ਬਾਣੇ ਔਰ ਬਾਣੀ ਦੇ ਰੰਗ ਵਿੱਚ ਸਤਿਗੁਰੂ ਜੀ ਰੰਗ ਰਹੇ ਹਨ। ਜੀਵਨ ਜੁਗਤ ਸਿਖਾਉਂਦਿਆਂ ਹੋਇਆਂ ਜੀਵਨ ਮੁਕਤ ਦੀਆਂ ਦਾਤਾਂ ਸਤਿਗੁਰੂ ਮਹਾਰਾਜ ਜੀ ਬਖਸ਼ਦੇ ਨੇ। ਆਪ ਜੀ ਲੜੀਵਾਰ ਇਤਿਹਾਸ ਸਰਵਣ ਕਰਦੇ ਆ ਰਹੇ ਹੋ। ਕਿਵੇਂ ਕਿਵੇਂ ਗੁਰੂ ਮਹਾਰਾਜ ਜੀ ਗੁਰਮਤ ਦਾ ਉਪਦੇਸ਼ ਦੇ ਰਹੇ ਨੇ ਔਰ ਕਿਸ ਤਰ੍ਹਾਂ ਭੁੱਲਿਆਂ ਹੋਇਆਂ ਭਟਕਿਆਂ ਹੋਇਆਂ ਨੂੰ ਸਿੱਧੇ ਮਾਰਗ 'ਤੇ ਸਤਿਗੁਰੂ ਜੀ ਪਾਉਂਦੇ ਹਨ। ਅਗਲੇਰੇ ਇਤਿਹਾਸ ਨੂੰ ਸਰਵਣ ਕਰਨ ਵਾਸਤੇ ਸੁਰਤ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੋੜਨ ਦਾ

ਸੰਤੋਖ ਸਿੰਘ ਜੀ ਆਖਦੇ ਨੇ ਰੋਜ਼ਾਨਾ ਦੀ ਤਰ੍ਹਾਂ, ਕਿਉਂਕਿ ਇਹ ਨਿੱਤ ਦਾ ਨੇਮ ਹੈ, ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ ਔਰ ਰੱਬੀ ਬਾਣੀ ਦਾ ਅਭਿਆਸ ਕਰਨਾ। ਸਤ ਸੰਗਤ ਹੈ, ਰੋਜ਼ਾਨਾ ਹੀ ਆਸਾ ਕੀ ਵਾਰ ਦਾ ਕੀਰਤਨ ਹੈ, ਫਿਰ ਸਿੱਖ ਸੰਗਤਾਂ ਦੇ ਵਿੱਚ ਵਿਚਰਨਾ, ਇਹ ਰੋਜ਼ਾਨਾ ਦਾ ਨੇਮ ਹੈ। ਰੋਜ਼ਾਨਾ ਦੇ ਨੇਮ ਦੇ ਵਿੱਚ ਇੱਕ ਦਿਨ ਸਤਿਗੁਰੂ ਜੀ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਇਸ਼ਨਾਨ

0: ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸੋਹਣੇ ਬਸਤਰ ਸਜਾਏ ਨੇ ਔਰ ਸ਼ਸਤਰ ਜਿਹੜੇ ਨੇ ਉਹ ਸਜਾਉਣਾ ਕੀਤੇ ਹਨ।
1: ਸਿਰ ਪਰ ਸਤਿਗੁਰ ਸ਼ਾਲ ਸਜਾਈ
0: ਔਰ ਗੁਰੂ ਮਹਾਰਾਜ ਜੀ ਨੇ ਆਪਣੇ ਸੀਸ ਦੇ ਉੱਪਰ ਬਹੁਤ ਸੁੰਦਰ ਦਸਤਾਰ ਜਿਹੜੀ ਹੈ ਉਹ ਸਜਾਈ ਸਜਾਉਣਾ ਕੀਤੀ ਹੈ, ਕਿਉਂਕਿ ਇਹ ਸਾਡੇ ਸਿਰ ਦਾ ਤਾਜ ਹੈ। ਗੁਰੂ ਮਹਾਰਾਜ ਆਪਣੇ ਸੀਸ ਦੇ ਉੱਤੇ ਸੁੰਦਰ ਦਸਤਾਰ ਜਿਹੜੀ

0: ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆ, ਉਹ ਵੀ ਗੁਰੂ ਮਹਾਰਾਜ ਦੇ ਸੁੰਦਰ ਸਰੂਪ ਤੋਂ, ਸੁੰਦਰ ਦਰਸ਼ਨਾਂ ਤੋਂ ਬਲਹਾਰੇ ਜਾਂਦੇ ਹਨ।
1: ਆਨ ਸਿੰਘਾਸਨ ਉੱਪਰ ਬੈਸੇ,
0: ਸਤਿਗੁਰੂ ਮਹਾਰਾਜ ਤਿਆਰ ਬਰ ਤਿਆਰ ਹੋ ਕੇ ਆਪਣੇ ਆਸਨ ਦੇ ਉੱਪਰ ਆ ਕੇ ਬੈਠੇ ਹਨ।
1: ਸੁਰ ਕੰਨ ਮਹਿ ਸੁਰ ਪਤ ਹੋਇ ਜੈਸੇ,
0: ਇਸ ਤਰ੍ਹਾਂ ਹੈ ਕਿ ਜਿਵੇਂ ਦੇਵਤੇ ਭਾਵ ਸੰਗਤ, ਜਿਹੜੇ ਦੇਵਤੇ ਨੇ ਉਹ ਸੰਗਤੀ ਰੂਪ ਵਿੱਚ ਆ ਕੇ ਬੈਠੇ ਨੇ, ਤੇ ਦੇਵਾਨ ਦੇਵ ਜਿਹੜੇ ਦੇਵਤਿਆਂ ਦਾ ਵੀ ਦੇਵਤਾ ਹੈ, ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਆ ਕੇ ਆਪਣੇ ਆਸਨ ਤੇ ਵਿਰਾਜਮਾਨ ਹੋਏ ਨੇ। ਸੰਗਤ ਨੂੰ ਵੀ ਦੇਵਤੇ ਮੰਨਿਆ ਗਿਆ, ਕਿਉਂਕਿ ਗੁਰੂ ਮਹਾਰਾਜ ਆਪਣੇ ਪਿਆਰਿਆਂ ਨੂੰ ਦੈਵੀ ਗੁਣ ਬਖਸ਼ਦੇ ਨੇ। ਅਸੀਂ ਦੈਵੀ ਗੁਣ ਲੈਣੇ ਆ ਸਤਿਗੁਰੂ ਮਹਾਰਾਜ ਕੋਲ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾਰ। ਜਦੋਂ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਉਣਾ, ਅਸੀਂ ਅਵਗਣਾਂ ਨਾਲ ਭਰੇ ਹੋਏ ਆਉਣਾ। ਸਾਡੇ ਵਿੱਚ ਅਵਗਣ ਨੇ, ਬੁਰਿਆਈਆਂ ਨੇ, ਪਰ ਜਦੋਂ ਸਤਿਗੁਰੂ ਮਹਾਰਾਜ ਦੇ ਚਰਨੀ ਲੱਗਣਾ, ਸਤਿਗੁਰੂ ਜੀ ਦੀ ਸੰਗਤ ਕਰਨੀ ਹੈ, ਫਿਰ ਅਸੀਂ ਅਵਗਣ ਲੈ ਕੇ ਨਹੀਂ ਜਾਣੇ, ਫਿਰ ਅਸੀਂ ਦੈਵੀ ਗੁਣ ਲੈ ਕੇ ਜਾਣੇ ਆ। ਜੇ ਅਵਗਣਾਂ ਨਾਲ ਭਰੇ ਆਏ ਤੇ ਅਵਗਣਾਂ ਨਾਲ ਭਰੇ ਚਲੇ ਗਏ, ਫਿਰ ਸਾਡੇ ਆਉਣ ਦਾ ਲਾਭ ਕੀ ਹੈ, ਫਾਇਦਾ ਕੀ ਹੈ? ਅਸੀਂ ਇੱਥੇ ਆਪਣੀਆਂ ਬੁਰਿਆਈਆਂ ਛੱਡਣ ਵਾਸਤੇ ਆਏ ਹਾਂ, ਇੱਥੇ ਅਸੀਂ ਆਪਣੇ ਅਵਗਣ ਛੱਡ ਕੇ ਗੁਣ ਲੈ ਜਾਣ ਵਾਸਤੇ ਆਏ ਹਾਂ। ਜਿਹਨੂੰ ਇਹ ਸਮਝ ਹੈ ਉਹ ਅਰਦਾਸ ਵੀ ਕਰਦਾ ਹੈ ਕਿ ਵਾਹਿਗੁਰੂ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਤੁਸੀਂ ਕਿਰਪਾ ਕਰੋ ਇਹਨਾਂ ਅਵਗੁਣਾਂ ਤੋਂ ਛੁਟਕਾਰਾ ਮਿਲ ਜਾਏ ਅਤੇ ਮੈਨੂੰ ਮੇਰੀ ਜ਼ਿੰਦਗੀ ਵਿੱਚ ਸ਼ੁਭ ਗੁਣ ਆ ਜਾਣ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ, ਮੇਰੇ ਵਿੱਚ ਗੁਣ ਨਹੀਂ ਹੈ, ਤੁਸੀਂ ਕਿਰਪਾ ਕਰਕੇ ਮੈਨੂੰ ਸ਼ੁਭ ਗੁਣ ਬਖਸ਼ੋ। ਇਸ ਲਈ ਮਹਾਰਾਜ ਸਤਿਗੁਰੂ ਜੀ ਜਦੋਂ ਆ ਕੇ ਜੁੜੇ ਨੇ ਆਸਨ ਤੇ ਵਿਰਾਜਮਾਨ ਹੋਏ, ਤੇ ਸੰਗਤ ਵੀ ਜਿਹੜੀ ਆ ਉਹ ਵਿਰਾਜਮਾਨ ਹੋਈ ਹੈ।
1: ਲੱਗੇ ਉਹ ਦੀਵਾਨ ਮਹਾ ਸੁਜਾਨਾ,
0: ਤੋ ਦੀਵਾਨ ਸਜਿਆ ਹੈ, ਰੱਬੀ ਬਾਣੀ ਦਾ ਕੀਰਤਨ ਹੈ, ਰੱਬੀ ਬਾਣੀ ਦਾ ਪਾਠ ਹੈ, ਦੀਵਾਨ ਜਿਹੜਾ ਉਹ ਸਜਦਾ ਹੈ।
1: ਚੌਹਾਂ ਦੇਸ਼ ਮਹਿ ਸਿੱਖ ਸਥਿਰ ਮਤਵਾਨਾ,
0: ਔਰ ਚਾਰੇ ਦਿਸ਼ਾਵਾਂ ਤੋਂ ਪਿਆਰ ਭਾਵਨਾ ਵਾਲੇ ਸਿੱਖ ਸੰਗਤਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਜੁੜਦੀਆਂ ਹਨ।
1: ਹੁਕਮ ਕਰਿਓ ਸੰਗਤ ਸਮਦਾਈ,
0: ਗੁਰੂ ਮਹਾਰਾਜ ਦੇ ਚਰਨਾਂ 'ਚ ਪਿਆਰ ਭਾਵਨਾ ਵਾਲੇ ਆ ਕੇ ਜੁੜ ਗਏ। ਇੱਕ ਬੇਨਤੀ ਹੋਰ ਸੁਣਿਓ, ਇਹ ਅਗਲਾ ਪ੍ਰਸੰਗ ਸੁਣਨ ਤੋਂ ਪਹਿਲਾਂ ਗੁਰੂ ਮਹਾਰਾਜ ਨੇ ਇਹ ਦੇਖਣਾ ਵੀ ਹੈ ਕਿ ਜਿਹੜੇ ਆਏ ਨੇ, ਜਿਹੜੇ ਆਪਣੇ ਆਪ ਨੂੰ ਸਿੱਖ ਅਖਾਉਂਦੇ ਆ, ਉਹਨਾਂ ਵਿੱਚ ਪ੍ਰੀਤ ਔਰ ਪ੍ਰਤੀਤ ਕਿੰਨੀ ਕੁ ਹੈ, ਉਹਨਾਂ ਵਿੱਚ ਪ੍ਰੇਮ ਅਤੇ ਭਰੋਸਾ ਕਿੰਨਾ ਕੁ ਹੈ। ਸਿਰਫ ਉਹ ਇੱਕ ਦਿਖਾਵਾ ਤਾਂ ਨਹੀਂ, ਉਹ ਕੇਵਲ ਇੱਕ ਫਾਰਮੈਲਿਟੀ ਤਾਂ ਨਹੀਂ, ਉਹਨਾਂ ਵਿੱਚ ਪ੍ਰੇਮ ਹੈ, ਭਰੋਸਾ ਹੈ, ਪ੍ਰੀਤ ਔਰ ਪ੍ਰਤੀਤ ਹੈ, ਇਹ ਵੀ ਮਹਾਰਾਜ ਨੇ ਦੇਖਣਾ ਹੈ। ਹੁਣ ਆਉਣ ਵਾਲੇ ਤਾਂ ਬਹੁਤ ਨੇ, ਪਰ ਧਿਆਨ ਰੱਖਣਾ ਪ੍ਰਤੀਤ ਪ੍ਰੀਤ ਔਰ ਪ੍ਰਤੀਤ ਵਾਲੇ ਵਿਰਲੇ ਹੋਣਗੇ, ਪ੍ਰੇਮ ਅਤੇ ਭਰੋਸੇ ਵਾਲੇ ਵਿਰਲੇ। ਅਤੇ ਗੁਰੂ ਮਹਾਰਾਜ ਦੇ ਦਰ 'ਤੇ ਪ੍ਰੀਤ ਅਤੇ ਪ੍ਰਤੀਤ ਵਾਲੇ ਹੀ ਟਿਕਦੇ ਨੇ, ਪ੍ਰੇਮ ਅਤੇ ਭਰੋਸਾ। ਪ੍ਰਤੀਤ ਕਹਿੰਦੇ ਆ ਭਰੋਸੇ ਨੂੰ, ਵਿਸ਼ਵਾਸ ਨੂੰ। ਗੁਰੂ ਮਹਾਰਾਜ ਦੇ ਦਰ ਉੱਤੇ ਜਿਹਦੇ ਅੰਦਰ ਪ੍ਰੇਮ ਹੈ, ਭਰੋਸਾ ਹੈ, ਉਹ ਟਿਕ ਸਕਦਾ। ਜਿਹਦੇ ਅੰਦਰ ਪ੍ਰੇਮ ਨਹੀਂ, ਭਰੋਸਾ ਨਹੀਂ, ਉਹ ਟਿਕ ਨਹੀਂ ਸਕੇਗਾ। ਹੁਣ ਅਸੀਂ ਦੇਖਣਾ ਕਿ ਸਾਡਾ ਅੰਦਰ ਜਿਹੜਾ ਭਾਂਡਾ ਹੈ, ਹਿਰਦਾ ਹੈ, ਮਨ ਹੈ, ਉਹ ਗੁਰੂ ਪ੍ਰਤੀ ਕਿੰਨਾ ਕੁ ਪ੍ਰੇਮ ਅਤੇ ਭਰੋਸਾ ਹੈ। ਜਿਵੇਂ ਕਈ ਵਾਰ ਬਚਨ ਆਪ ਜੀ ਨਾਲ ਸਾਂਝੇ ਕੀਤੇ ਆ ਕਿ ਸੇਵਕ ਸਿੱਖ ਪੂਜਣ ਸਭ ਆਵੇ, ਆ ਤਾਂ ਸਾਰੇ ਹੀ ਰਹੇ ਨੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਅਸੀਂ ਆ ਰਹੇ ਹਾਂ ਪਰ ਗੁਰੂ ਦੀ ਆਗਿਆ ਮੰਨ ਰਹੇ ਹਾਂ, ਗੁਰੂ ਮਹਾਰਾਜ ਦਾ ਹੁਕਮ ਮੰਨ ਰਹੇ ਹਾਂ, ਹੁਕਮ ਤੇ ਸੁਣ ਰਹੇ ਹਾਂ, ਪਰ ਹੁਕਮ ਸੁਣ ਕੇ ਮੰਨ ਕੌਣ ਰਿਹਾ ਹੈ? ਮਨ ਦਾ ਮਤਲਬ ਚੱਲ ਕੌਣ ਰਿਹਾ ਹੈ? ਹੁਕਮ ਤੇ ਸੁਣ ਲਿਆ ਪਰ ਚੱਲਿਆ ਕੌਣ? ਗੱਲ ਤਾਂ ਚੱਲਣ ਦੀ ਹੈ, ਮੰਨਣ ਦੀ ਹੈ, ਅਮਲ ਕਰਨ ਦੀ ਹੈ। ਅਸੀਂ ਗੁਰੂ ਮਹਾਰਾਜ ਦਾ ਹੁਕਮ ਸੁਣ ਕੇ ਅਮਲ ਕਿੰਨਾ ਕੁ ਕੀਤਾ? ਮਹਾਰਾਜ ਤਾਂ ਕਹਿੰਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ। ਹੇ ਗੁਰੂ ਕੇ ਪਿਆਰਿਓ, ਜੋ ਗੁਰੂ ਮਹਾਰਾਜ ਨੇ ਤੁਹਾਨੂੰ ਸਿੱਖਿਆਵਾਂ ਦਿੱਤੀਆਂ ਉਸ ਮਾਰਗ ਦੇ ਉੱਤੇ ਤੁਰੋ, ਤੁਰੋਂਗੇ ਤਾਂ ਹੀ ਮੰਜ਼ਿਲ 'ਤੇ ਪਹੁੰਚੋਗੇ। ਜੇ ਤੁਰਾਂਗੇ ਹੀ ਨਹੀਂ ਤਾਂ ਫਿਰ ਮੰਜ਼ਿਲ ਕਿੱਥੋਂ ਮਿਲਣੀ ਹੈ? ਕਾਮਯਾਬੀ ਸਫਲਤਾ। ਹੁਣ ਇਸ ਪ੍ਰਸੰਗ ਨੂੰ ਸੁਣਿਓ, ਕਹਿੰਦੇ ਸੰਗਤ ਬਹੁਤ ਅੱਜ ਆਈ ਹੋਈ ਸੀ ਅਨੰਦਪੁਰ ਸਾਹਿਬ, ਚਾਰੇ ਪਾਸੇ ਤੋਂ ਬਹੁਤ ਭਾਰੀ ਗਿਣਤੀ ਵਿੱਚ ਸੰਗਤ ਆਈ ਸੀ। ਅਤੇ ਮਹਾਰਾਜ ਨੇ ਆਖਿਆ ਸੇਵਕ ਨੂੰ ਵੀ ਜਾਓ, ਜਿੰਨੀ ਵੀ ਆਸ ਪਾਸ ਬਾਹਰ ਦੀਵਾਨ ਦੇ ਸੰਗਤ ਹੈ ਉਹਨਾਂ ਨੂੰ ਕਹੋ ਵੀ ਆ ਕੇ ਜੋ ਜੋ ਭਾਵਨਾ ਤੁਸੀਂ ਲੈ ਕੇ ਆਏ ਹੋ ਉਹ ਆਪਣੀ ਭਾਵਨਾ ਪੂਰੀ ਕਰਵਾ ਲਓ। ਸਤਿਗੁਰੂ ਮਹਾਰਾਜ ਨੇ ਸੇਵਕ ਨੂੰ

0: ਤੋਂ ਸੰਗਤਾਂ ਦਰਸ਼ਨ ਲਈ ਆਈਆਂ ਹਨ।
1: ਮਨੋ ਕਾਮਨਾ ਆਏ ਸੋ ਪਾਵੇ।
0: ਉਹਨਾਂ ਨੂੰ ਆਖੋ ਵੀ ਗੁਰੂ ਸਾਹਿਬ ਮਹਾਰਾਜ ਨੇ ਆਖਿਆ ਵੀ ਆਓ ਆ ਕੇ ਦਰਬਾਰ ਦੇ ਵਿੱਚ ਗੁਰੂ ਚਰਨਾਂ

0: ਮੇਵੜਾ, ਮੇਵੜਾ ਤੋਂ ਭਾਵ ਸੇਵਕ ਕਹਿ ਲਓ ਜਾਂ ਅਰਦਾਸੀਆ, ਵੈਸੇ ਮੇਵੜਾ ਹੁੰਦਾ ਅਰਦਾਸੀਆ, ਅਰਦਾਸ ਕਰਨ ਵਾਲਾ, ਬੇਨਤੀ ਕਰਨ ਵਾਲਾ। ਉਸੇ ਵੇਲੇ ਜਾ ਕੇ ਗੁਰੂ ਮਹਾਰਾਜ ਦੇ ਸੇਵਕ ਨੇ ਜਿੰਨੀਆਂ ਵੀ ਆਸ ਪਾਸ ਸੰਗਤਾਂ ਸੀ ਦਰਬਾਰ ਤੋਂ ਬਾਹਰ, ਉਹਨਾਂ ਨੂੰ ਜਾ ਕੇ ਗੁਰੂ ਮਹਾਰਾਜ ਦਾ ਜਿਹੜਾ ਮੈਸੇਜ ਸੀ ਉਹ ਦਿੱਤਾ, ਸੁਨੇਹਾ ਦੇਣਾ ਕੀਤਾ।
1: ਤਬ ਸੰਗਤ ਸਾਗਰੀ ਚਲ ਆਈ,
0: ਆਖਿਆ ਵੀ ਆਓ ਭਾਈ, ਗੁਰੂ ਮਹਾਰਾਜ ਜੀ ਆਪਣੇ ਆਸਣ ਤੇ ਬਿਰਾਜਮਾਨ ਨੇ, ਆ ਕੇ ਦੀਦਾਰ ਕਰ ਲਓ ਦਰਸ਼ਨ, ਔਰ ਮਨ ਦੀਆਂ ਭਾਵਨਾਵਾਂ ਪੂਰੀਆਂ ਕਰ ਲਓ। ਹੁਣ ਜਦੋਂ ਸੁਣਿਆ ਉਸੇ ਵੇਲੇ ਉਹ ਗੁਰੂ ਮਹਾਰਾਜ ਦੇ ਦਰਬਾਰ ਵੱਲ ਨੂੰ ਸੰਗਤਾਂ ਤੁਰੀਆਂ ਆਉਂਦੀਆਂ ਹਨ।
1: ਦਰਸ਼ਨ ਕਰਤ ਭਾਈ ਸਮਦਾਈ,
0: ਹੁਣ ਜਦੋਂ ਪਤਾ ਲੱਗਾ ਵੀ ਇਹ ਆਵਾਜ਼ਾਂ ਦਿੱਤਾ ਵੀ ਆ ਜਾਓ, ਫਿਰ ਜਿੰਨੇ ਆਸ ਪਾਸ ਸੀ ਕਹਿੰਦੇ ਸਾਰੇ ਹੀ ਦੌੜ ਦੌੜ ਕੇ ਆਉਣਾ ਸ਼ੁਰੂ ਹੋ ਗਏ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ। ਸਤਿਗੁਰੂ ਜੀ ਸਭਨਾਂ ਨੂੰ ਦੇਖ ਰਹੇ ਹਨ।
1: ਭੀੜ ਹੋਈ ਚਹੁ ਫੇਰੇ,
0: ਹੁਣ ਦੇਖਦੇ ਦੇਖਦੇ ਭੀੜ ਹੋ ਗਈ, ਭੀੜ ਦਾ ਮਤਲਬ ਇਕੱਠ ਹੋ ਗਿਆ। ਹੁਣ ਫਿਰ ਸਮਝ ਲਿਓ, ਜਿਹਦਾ ਗੁਰੂ ਮਹਾਰਾਜ ਨਾਲ ਪ੍ਰੇਮ ਹੈ, ਜਿਹਦੇ ਅੰਦਰ ਪ੍ਰੀਤ ਔਰ ਪ੍ਰਤੀਤ ਹੈ, ਉਹ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਟਿਕਦਾ ਹੈ, ਉਹ ਗੁਰੂ ਦੀ ਗੱਲ ਸੁਣਦਾ, ਉਹਦੇ 'ਤੇ ਅਮਲ ਕਰਦਾ ਹੈ। ਅਤੇ ਜਿਹੜਾ ਸਿਰਫ ਇੱਕ ਦਿਖਾਵੇ ਮਾਤਰ ਆਇਆ ਕਿ ਮੈਂ ਗੁਰੂ ਦੇ ਦਰ 'ਤੇ ਆਇਆ, ਉਹ ਫਿਰ ਗੁਰੂ ਦਰਬਾਰ ਵਿੱਚ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਨਾਲ ਨਹੀਂ ਜੁੜੇਗਾ, ਉਹ ਤੁਹਾਨੂੰ ਆਸ ਪਾਸ ਘੁੰਮਦਾ ਨਜ਼ਰ ਆਏਗਾ। ਕਈ ਵਾਰੀ ਐਸਾ ਹੁੰਦਾ ਹੈ ਜਦੋਂ ਅਸੀਂ ਆ ਦੇਖਦੇ ਹਾਂ ਨਾ ਬਾਹਰ ਪਾਰਕਿੰਗ ਵਾਲਾ ਪਾਸਾ, ਇੱਦਾਂ ਲੱਗਦਾ ਵੀ ਸੰਗਤ ਬੜੀ ਅੰਦਰ ਜੁੜੀ ਹੋਈ ਹੈ, ਪਰ ਜਦੋਂ ਅੰਦਰ ਦੇਖੀਦਾ ਤਾਂ ਵਿਰਲੇ ਬੈਠੇ ਆਉਂਦੇ ਆ, ਬਾਕੀ ਕਿੱਥੇ ਗਏ, ਬਾਕੀ ਜਿਹੜੇ ਸੀ ਉਹ ਫਿਰ ਕਿੱਥੇ ਚਲੇ ਗਏ। ਇਹਦਾ ਮਤਲਬ ਉਹ ਸਿਰਫ ਆਸ ਪਾਸ ਤੁਹਾਨੂੰ ਘੁੰਮਦੇ ਫਿਰਦੇ ਹੋਏ ਨਜ਼ਰ ਆਉਣਗੇ, ਵਿਰਲੇ ਨੇ ਜਿਹੜੇ ਗੁਰੂ ਦਰਬਾਰ ਵਿੱਚ ਜੁੜੇ ਹੋਣਗੇ। ਇਹ ਸੱਚ ਹੈ, ਕਈ ਗੁਰੂ ਘਰਾਂ ਦੇ ਵਿੱਚ ਤਾਂ ਐਸਾ ਵੀ ਦੇਖਣ ਨੂੰ ਮਿਲਿਆ, ਸੱਚ ਹੈ, ਇਹਦੇ 'ਚ ਕੋਈ ਦੋਰਾਵਾਂ ਨਹੀਂ, ਜਾਣਦੇ ਤੁਸੀਂ ਸਾਰੇ ਹੀ ਹੋ। ਸਮਾਗਮ ਹੁੰਦਾ ਨਾ, ਸਮਾਗਮ ਕੀਰਤਨ ਹੋਇਆ, ਪਾਠ ਹੋਇਆ, ਵਿਰਲੇ ਸੀ ਦਰਬਾਰ 'ਚ ਬੈਠੇ, ਜਦੋਂ ਸਮਾਪਤੀ ਹੋਈ ਲੰਗਰ ਦਾ ਸਮਾਂ, ਪਤਾ ਹੀ ਨਹੀਂ ਸੰਗਤ ਕਿੱਥੋਂ ਕਿੱਥੋਂ ਆ ਜਾਂਦੀ ਹੈ, ਪਤਾ ਹੀ ਨਹੀਂ ਲੱਗਦਾ, ਫਿਰ ਉਹ ਲੰਗਰ ਹਾਲ ਬਿਲਕੁਲ ਜਿਹੜਾ ਉਹ ਭਰ ਜਾਂਦਾ, ਫਿਰ ਉਹ ਦੇਖਦੇ ਆ ਵੀ ਦਰਬਾਰ ਵਿੱਚ ਤਾਂ ਵਿਰਲੇ ਬੈਠੇ ਸੀ, ਗਿਣਤੀ ਦੇ ਬੈਠੇ ਸੀ, ਪਰ ਜਦੋਂ ਹੋਈ ਸਮਾਪਤੀ ਲੰਗਰ ਦਾ ਸਮਾਂ, ਪਤਾ ਹੀ ਨਹੀਂ ਕਿੱਥੋਂ ਕਿੱਥੋਂ ਸੰਗਤ ਆ ਗਈ। ਅੱਜ ਜਿਹਨੂੰ ਮਰਜ਼ੀ ਪੁੱਛ ਲਓ ਇੱਕੋ ਗੱਲ ਕਹਿੰਦਾ, ਜੀ ਸੰਗਤ ਲੰਗਰ ਦੇ ਸਮੇਂ ਹੀ ਆਉਂਦੀ ਹੈ, ਤੁਸੀਂ ਜਿੰਨਾ ਮਰਜ਼ੀ ਪ੍ਰਬੰਧ ਕਰ ਲਓ, ਜਿੰਨਾ ਮਰਜ਼ੀ ਤੁਸੀਂ ਸਮਾਗਮ ਕਰ ਲਓ, ਸੰਗਤ ਨੇ ਲੰਗਰ ਦੇ ਸਮੇਂ ਹੀ ਆਉਣਾ। ਆਮ ਜਿਹੜੇ ਅਸੀਂ ਦੇਖਦੇ ਹਾਂ ਮਹੱਲਿਆਂ ਵਿੱਚ, ਦੇਖੋ ਤੁਸੀਂ ਜਦੋਂ ਉਹਨਾਂ ਨੂੰ ਪੁੱਛੋ ਤਾਂ ਉਹ ਕਹਿੰਦੇ ਵੀ ਅਸੀਂ ਪਹਿਲਾਂ ਜਾ ਕੇ ਕੀ ਕਰਨਾ, ਘੰਟਾ ਦੋ ਘੰਟੇ ਜਾ ਕੇ ਕੀ ਕਰਾਂਗੇ, ਜਦੋਂ ਸਮਾਪਤੀ ਦਾ ਸਮਾਂ ਅਸੀਂ ਤਾਂ ਉਦੋਂ ਹੀ ਆਉਣਾ, ਉਦੋਂ ਹੀ ਜਾਣਾ। ਹੁਣ ਮਹਾਰਾਜ ਨੇ ਜਦੋਂ ਕਿਹਾ ਸੇਵਕ ਨੂੰ ਵੀ ਜਾ ਕੇ ਆਵਾਜ਼ਾਂ ਦੇ, ਜਦੋਂ ਆਵਾਜ਼ਾਂ ਦਿੱਤਾ ਤਾਂ ਬਹੁਤ ਸਾਰਾ ਇਕੱਠ ਹੋ ਗਿਆ ਦੇਖਦੇ ਦੇਖਦੇ। ਸਤਿਗੁਰੂ ਜੀ ਨੂੰ ਪਤਾ ਸੀ ਵੀ ਇਹ ਜਿਹੜੇ ਇਕੱਠ ਵਾਲੇ ਨੇ ਇਹਨਾਂ ਵਿੱਚ ਪ੍ਰੀਤ ਔਰ ਪ੍ਰਤੀਤ ਨਹੀਂ ਹੈ, ਉਹਨਾਂ ਵਿੱਚ ਪ੍ਰੇਮ ਅਤੇ ਭਰੋਸਾ ਨਹੀਂ ਹੈ। ਜਿਹਨਾਂ ਵਿੱਚ ਭਰੋਸਾ ਪ੍ਰੇਮ ਹੈ ਉਹ ਜੁੜੇ ਹੋਏ ਨੇ ਦਰਬਾਰ ਦੇ ਵਿੱਚ। ਗੁਰੂ ਮਹਾਰਾਜ ਨੇ ਦੇਖਿਆ ਵੀ ਬਹੁਤ ਸਾਰਾ ਇਕੱਠ ਜਿਹੜਾ ਹੋਇਆ ਹੈ,
1: ਸਿੱਖ ਸਿੱਖਣੀ ਮਿਲੇ ਕਨੇਰੇ,
0: ਭਾਵੇਂ ਉਹ ਸਿੱਖ ਹੈ ਤੇ ਭਾਵੇਂ ਸਿੱਖਣੀ ਹੈ, ਭਾਵੇਂ ਇਸਤਰੀ ਹੈ ਤੇ ਭਾਵੇਂ ਪੁਰਖ ਹੈ, ਸੰਗਤੀ ਰੂਪ ਵਿੱਚ ਸਾਰੇ ਇਕੱਠੇ ਹੋ ਕਰਕੇ ਗੁਰੂ ਮਹਾਰਾਜ ਦੇ ਦਰਬਾਰ 'ਚ ਆਏ ਹਨ।
1: ਬੈਠੇ ਸੋਬਤ ਗੁਰ ਤਿਸ ਬੇਰੰਗ,
0: ਪਰ ਜਿਹੜੇ ਪ੍ਰੇਮ ਵਾਲੇ ਸੀ ਉਹ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਬੈਠੇ ਸ਼ੋਭ ਰਹੇ ਸੀ, ਗੁਰੂ ਮਹਾਰਾਜ ਦੇ ਦਰਬਾਰ ਵਿੱਚ ਬੈਠੇ ਹੋਏ ਸ਼ੋਭ ਰਹੇ ਸੀ, ਉਹ ਸੁਣ ਰਹੇ ਸੀ ਪਾਠ, ਉਹ ਸੁਣ ਰਹੇ ਸੀ ਕੀਰਤਨ, ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜੇ ਹੋਏ ਸਨ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ

0: ਦੇ ਫੁੱਲ ਦੀਆਂ ਪੱਤੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਮਹਾਰਾਜ ਨੇ ਆਪਣੇ ਨੇਤਰਾਂ ਦੇ ਨਾਲ ਸੰਗਤ ਵੱਲ ਦੇਖਣਾ ਕੀਤਾ।
1: ਬੜੀ ਭੀੜ ਸੰਗਤ ਕੀ ਦਿਖੀ,
0: ਔਰ ਕੀ ਦੇਖਿਆ, ਬੜੀ ਭੀੜ ਸੰਗਤ ਕੀ ਦਿਖੀ, ਬਹੁਤ ਸਾਰਾ ਇਕੱਠ ਜਿਹੜਾ ਉਹ ਸੰਗਤ ਦਾ ਦੇਖਣ ਨੂੰ ਮਿਲਿਆ ਹੈ।
1: ਸ਼੍ਰੀ ਮੁਖ ਤੇ ਫੁਰਮਾਵਨ ਕਰਿਓ,
0: ਹੁਣ ਉਹ ਜਿੰਨਾ ਇਕੱਠ ਹੋ ਗਿਆ, ਜਿਹੜੇ ਪਹਿਲਾਂ ਬੈਠੇ ਸੀ ਉਹ ਵਿਰਲੇ ਸੀ, ਜਿਹੜੇ ਆਸ ਪਾਸ ਇੱਧਰ ਉੱਧਰ ਸੀ ਉਹ ਸਾਰੇ ਇਕੱਠੇ ਹੋ ਗਏ। ਉਹਨਾਂ ਨੇ ਕੀ ਸੁਣਿਆ ਵੀ ਅੱਜ ਗੁਰੂ ਸਾਹਿਬ ਨੇ ਸਾਰਿਆਂ ਦੇ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਨੀਆਂ, ਇਸ ਲਈ ਉਹ ਦੌੜੇ ਆਏ। ਤੇ ਜਦੋਂ ਸਾਰੇ ਆ ਗਏ, ਇਕੱਠ ਹੋ ਗਿਆ, ਫਿਰ ਗੁਰੂ ਮਹਾਰਾਜ ਆਪਣੇ ਮੁਖ ਤੋਂ ਇਸ ਤਰ੍ਹਾਂ ਆਖਦੇ ਹਨ,
1: ਅਬ ਕੈ ਮੇਲਾ ਤੀਰਗ ਭਰਿਓ।
0: ਸਤਿਗੁਰੂ ਜੀ ਨਾਲੇ ਮੁਸਕਰਾਏ ਤੇ ਨਾਲੇ ਹੱਸ ਕੇ ਕਹਿੰਦੇ ਵੀ ਇਸ ਵਾਰ ਤੇ ਇੰਨਾ ਇਕੱਠ ਹੋ ਗਿਆ, ਸਾਨੂੰ ਪਤਾ ਹੀ ਨਹੀਂ ਵੀ ਇੰਨੀ ਸੰਗਤ ਆਈ ਹੋਈ ਹੈ, ਇੰਨਾ ਭਾਰੀ ਇਕੱਠ ਸੰਗਤ ਦਾ ਜਿਹੜਾ ਅਸੀਂ ਦੇਖ ਰਹੇ ਹਾਂ।
1: ਦਿਨ ਦੁਐ ਤੀਨ ਕੇ ਰੋਕ ਰੱਖੀ ਜੈ।
0: ਸਤਿਗੁਰੂ ਜੀ ਮਹਾਰਾਜ ਕਹਿੰਦੇ ਇਹਨਾਂ ਨੂੰ 3 ਦਿਨ ਜਾਣ ਨਹੀਂ ਦੇਣਾ, ਹੁਣ 3 ਦਿਨ ਇਹਨਾਂ ਨੂੰ ਇੱਥੇ ਰੱਖੋ, 3 ਦਿਨ ਇਹ ਘਰ ਨਹੀਂ ਵਾਪਸ ਹੁਣ ਜਾਣਾ ਚਾਹੀਦੇ। ਇਹ ਜਿੰਨੇ ਵੀ ਆਏ ਆ ਉਹ ਸਾਰੇ ਹੈਰਾਨ ਹੋ ਗਏ ਵੀ ਮਹਾਰਾਜ ਨੇ ਤੇ ਕਿਹਾ ਅਸੀਂ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਨਗੇ, ਇੱਥੇ ਤੇ ਮਹਾਰਾਜ ਨੇ ਕੁਝ ਹੋਰ ਬਚਨ ਕਰਤਾ। ਸਾਹਿਬ ਕਹਿੰਦੇ ਜਿੰਨੇ ਵੀ ਹੁਣ ਇਕੱਠੇ ਹੋਏ ਆ ਨਾ, ਇਹਨਾਂ ਸਾਰਿਆਂ ਨੂੰ 3 ਦਿਨ ਇੱਥੇ ਆਨੰਦਪੁਰ ਸਾਹਿਬ ਰੱਖਣਾ ਹੈ।
1: ਸਿੱਖ ਸਿੱਖਣੀ ਜਾਣ ਨਾ ਦੀਜੈ,
0: ਜਾਣ ਨਹੀਂ ਦੇਣਾ, ਪਹਿਰਾ ਲਾ ਦਿਓ ਇਹਨਾਂ ਤੇ। ਸਤਿਗੁਰੂ ਮਹਾਰਾਜ ਨੇ ਸੇਵਕਾਂ ਨੂੰ, ਸੇਵਾਦਾਰਾਂ ਨੂੰ ਹੁਕਮ ਕਰ ਦਿੱਤਾ ਵੀ ਇਹਨਾਂ ਸਾਰਿਆਂ ਤੇ ਪਹਿਰਾ ਲਾ ਦਿਓ, 3 ਦਿਨ ਤੱਕ ਇਹਨਾਂ ਨੂੰ ਜਾਣ ਨਹੀਂ ਦੇਣਾ ਹੈ।
1: ਹੁਕਮ ਸੁਣਾਇਓ ਸਭ ਹੁਣ ਸੁਣਾਏ,
0: ਕਹਿੰਦੇ ਉਹ ਗੁਰੂ ਸਾਹਿਬ ਦਾ ਹੁਕਮ ਸਾਰਿਆਂ ਨੇ ਸੁਣਿਆ ਤੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਵੀ ਇਹ ਕੀ ਬਣ ਗਿਆ। ਸਤਿਗੁਰੂ ਮਹਾਰਾਜ ਨੇ ਜਦੋਂ ਇਹ ਬਚਨ ਸੁਣਾਏ ਹਨ,
1: ਬੈਠੇ ਪੱਟ ਰੋਕੇ ਸਮਦਾਏ,
0: ਉਸੇ ਵੇਲੇ ਸੇਵਾਦਾਰ ਜਿੰਨੇ ਵੀ ਨੇ ਸੇਵਕ, ਉਹਨਾਂ ਨੇ ਪਹਿਰਾ ਜਿਹੜਾ ਸੀ ਉਹ ਲਗਾ ਦਿੱਤਾ ਕਿ ਕੋਈ ਵੀ ਹੁਣ 3 ਦਿਨ ਤੱਕ ਵਾਪਸ ਆਪਣੇ ਘਰਾਂ ਨੂੰ ਨਹੀਂ ਜਾਵੇਗਾ।
1: ਘਰ ਦਰਸ਼ਨ ਘਰ ਚਾਹਤ ਸਦਾਇਓ,
0: ਹੁਣ 3 ਦਿਨ ਰਹੋ ਇੱਥੇ, ਸੰਗਤ ਕਰੋ, ਦਰਸ਼ਨ ਕਰੋ, ਸੇਵਾ ਕਰੋ। ਇਹ ਲਾਹਾ ਜਿਹੜਾ ਅਸੀਂ ਇੱਥੇ ਲੈਣ ਵਾਸਤੇ ਆਏ ਹਾਂ, ਸਾਡਾ ਲਾਹਾ ਕੀ ਹੈ? ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਆਹੀ ਤੇ ਲਾਹਾ ਖੱਟਣ ਆਏ ਹਾਂ, ਤੇ ਸੰਗਤ ਵਿੱਚ ਮਿਲ ਕੇ ਜੇ ਨਾਮ ਦੀ ਖੱਟੀ ਹੋਈ ਨਾ ਖੱਟੀ, ਤੇ ਫਿਰ ਸਾਡੇ ਆਉਣ ਦਾ ਲਾਭ ਕੀ ਹੋਣਾ? ਅਸੀਂ ਸੰਗਤ ਵਿੱਚ ਨਾਮ ਦੀ ਖੱਟੀ ਖੱਟਣ ਵਾਸਤੇ ਆਏ ਹਾਂ, ਸੇਵਾ ਸਿਮਰਨ ਦਾ ਲਾਹਾ ਲੈਣ ਵਾਸਤੇ ਆਏ ਹਾਂ। ਉਸੇ ਵੇਲੇ ਉਹਨਾਂ ਨੇ ਆਖਿਆ ਵੀ ਸੇਵਾ ਕਰੋ, ਸਤਸੰਗ ਕਰੋ, ਔਰ 3 ਦਿਨ ਰਹਿ ਕੇ ਇਹ ਜਿਹੜਾ ਲਾਹਾ ਹੈ ਉਹ ਖੱਟ ਲਓ। ਈਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ, ਇਸ ਤਰ੍ਹਾਂ ਆਖਣਾ ਕੀਤਾ।
1: ਕਿਸ ਹੂੰ ਮੰਗ ਕੋ ਜਾਣ ਨਾ ਪਾਇਓ,
0: ਕਹਿੰਦੇ ਨੇ ਕਿਸੇ ਨੂੰ ਵੀ ਜਾਣ ਨਹੀਂ ਦੇਣਾ, ਜੋ ਮਰਜ਼ੀ ਹੋ ਜਾਏ ਕਿਸੇ ਨੂੰ ਵੀ ਇੱਥੋਂ ਜਾਣ ਨਹੀਂ ਦੇਣਾ। ਸਾਰਿਆਂ ਦੇ ਮਨ ਦੀ ਭਾਵਨਾ ਪੂਰੀ ਕਰਾਂਗੇ, ਪਰ ਹਜੇ ਨਹੀਂ, 3 ਦਿਨ ਤੋਂ ਬਾਅਦ। ਮਹਾਰਾਜ ਕਹਿੰਦੇ ਕੋਈ ਵੀ ਇੱਥੋਂ ਨਾ ਜਾਵੇ।
1: ਭਾਈ ਭਾਵਨਾ ਸਵਨ ਉਦਾਸਾ,
0: ਹੁਣ ਜਿਨ੍ਹਾਂ ਦੇ ਖਿੜੇ ਸੀ ਨਾ ਮਨ ਨੂੰ ਸੁਣ ਕੇ ਵੀ ਗੁਰੂ ਸਾਹਿਬ ਮਨ ਦੀ ਮੁਰਾਦ ਪੂਰੀ ਕਰਨ ਲੱਗੇ ਆ, ਕਾਮਨਾ ਪੂਰੀ ਕਰਨ ਲੱਗੇ ਆ, ਉਹ ਦੌੜ ਦੌੜ ਕੇ ਆਏ, ਇਕੱਠ ਹੋ ਗਿਆ। ਤੇ ਜਿਨ੍ਹਾਂ ਜਦੋਂ ਸੁਣਿਆ ਵੀ 3 ਦਿਨ ਜਾਣਾ ਨਹੀਂ, ਉਦਾਸ ਹੋ ਗਏ, ਉਸੇ ਵੇਲੇ ਚਿਹਰਾ ਉਤਰ ਗਿਆ, ਉਸੇ ਵੇਲੇ ਮੁਰਝਾ ਗਏ ਵੀ ਇਹ ਕੀ ਬਣਿਆ। ਹੁਣ ਜਿਹੜੇ ਪ੍ਰੀ, ਫਿਰ ਬੇਨਤੀ ਸੁਣਿਓ, ਪ੍ਰੀਤ ਔਰ ਪ੍ਰਤੀਤ ਨਾਲ ਜੁੜੇ ਨੇ, ਉਹਨਾਂ ਦੇ ਅੰਦਰੋਂ ਮਨ ਖਿੜ ਜਾਣਗੇ ਵੀ ਕਿੱਡੇ ਭਾਗਾਂ ਵਾਲੇ ਆ, ਸਾਨੂੰ ਗੁਰੂ ਮਹਾਰਾਜ ਦੇ ਚਰਨਾਂ 'ਚ ਜੁੜਨਾ ਨਸੀਬ ਹੋ ਰਿਹਾ। ਤੇ ਜਿਹੜੇ ਕੇਵਲ ਇੱਥੇ ਫਾਰਮੈਲਿਟੀ ਕਰਨ ਆਏ, ਦਿਖਾਵਾ ਕਰਨ ਆਏ, ਉਹਨਾਂ ਦੇ ਚਿਹਰੇ ਉੱਤਰ ਜਾਣਗੇ ਵੀ ਇਹ ਕੀ ਬਣ ਗਿਆ। ਕਵੀ ਜੀ ਕਹਿੰਦੇ ਜਦੋਂ ਗੁਰੂ ਸਾਹਿਬ ਦਾ ਬਚਨ ਸੁਣਿਆ, ਭਈ ਭਾਵਨਾ ਸਭਨ ਉਦਾਸਾ, ਉਹ ਭਾਵਨਾ ਕਿੱਥੇ ਗਈ? ਸਾਰਿਆਂ ਦੇ ਚਿਹਰੇ ਉਤਰ ਗਏ ਵੀ ਇਹ ਕੀ ਬਣ ਗਿਆ।
1: ਤੀਨ ਦਿਵਸ ਰੋਕੇ ਚੋਂ ਪਾਸਾ,
0: ਚਾਰੇ ਪਾਸੇ ਪਹਿਰਾ ਲਾ ਦਿੱਤਾ ਮਹਾਰਾਜ ਨੇ ਸੇਵਾਦਾਰਾਂ ਦਾ, ਤਿੰਨ ਦਿਨ ਲਈ ਸਾਨੂੰ ਇੱਥੇ ਰੋਕ ਲਿਆ ਹੈ।
1: ਘਰ ਕੇ ਕਾਜ ਕਣੀ ਤਿਸ ਕਾਲਾ,
0: ਕਹਿੰਦੇ ਹੁਣ ਸਾਡੇ ਘਰ ਦੇ ਕਾਰਜ ਕਿੱਦਾਂ ਹੋਣਗੇ, ਸਾਡੇ ਕੰਮ ਕਾਜ ਜਿਹੜੇ ਨੇ ਉਹ ਕਿਵੇਂ ਹੋਵਣਗੇ।
1: ਘਰ ਹੈ ਕਾਹਲੀ ਜਾਹੇ ਉਤਾਲਾ,
0: ਅਸੀਂ ਤੇ ਕਾਹਲੀ ਕਰਦੇ ਸੀ ਉਤਾਵਲੇ ਹੋਏ ਸੀ ਵੀ ਜਾਈਏ ਫਟਾਫਟ ਜਾਈਏ ਤੇ ਫਟਾਫਟ ਲੈ ਕੇ ਝੋਲੀ ਭਰ ਕੇ ਆ ਜਾਈਏ, ਅਸੀਂ ਤੇ ਸੌਖਾ ਸਮਝਿਆ ਨਾ ਫਟਾਫਟ ਜਾਓ ਦੌੜੇ ਦੌੜੇ ਜਾਓ ਤੇ ਝੋਲੀਆਂ ਭਰੋ ਤੇ ਆ ਜਾਓ, ਇਹ ਇੰਨਾ ਸੌਖਾ ਨਹੀਂ ਹੈ ਇਹ ਰਸਤਾ। ਕਈ ਵਾਰ ਆਪ ਜੀ ਦੇ ਨਾਲ ਸਾਂਝ ਪਾਈ ਹੈ ਕਿ ਮਹਾਰਾਜ ਨੇ ਕਿੱਦਾਂ ਸੱਦਾ ਦਿੱਤਾ ਹੈ ਸਾਨੂੰ। ਮਹਾਰਾਜ ਨੇ ਕਿਹਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ, ਆਸ ਹੋ ਸਭਨਾ ਕੀ ਰਿਣ ਕਾ ਤਾਓ, ਆਓ ਹਮਾਰੇ ਪਾਸ ਫਿਰ ਆ ਤੂੰ ਮੇਰੇ ਕੋਲ। ਪਹਿਲਾਂ ਮਰਨ ਆਪਣੇ ਅੰਦਰ ਦੇ ਆਪੇ ਨੂੰ ਮਾਰਨ ਵਾਸਤੇ ਪ੍ਰਣ ਕਰ ਕਿ ਮੈਂ ਇੱਥੇ ਆਪਣਾ ਆਪਾ ਮਾਰਨਾ, ਹੋਮੇ ਨੂੰ ਮੈਂ ਨੂੰ ਖਤਮ ਕਰਨਾ ਔਰ ਜੀਵਨ ਦੀ

0: ਗੱਤ ਪਾਏ ਫਿਰ ਤੇਰਾ ਆਉਣਾ ਸਫਲ ਹੈ। ਜਦੋਂ ਇਹ ਗੱਲ ਇਹਨਾਂ ਨੇ ਸੁਣੀ ਤੇ ਕਹਿਣ ਲੱਗੇ, ਅਸੀਂ ਤੇ ਬਹੁਤ ਕਾਹਲੇ ਸੀ, ਜਲਦੀ ਵਿੱਚ ਸੀ, ਅਸੀਂ ਤੇ ਆਪੋ ਆਪਣੇ ਘਰਾਂ ਨੂੰ ਪਹੁੰਚਣਾ, ਨਾ ਸੇਵਾ ਨਾ ਸਿਮਰਨ ਨਾ ਸਤ ਸੰਗ, ਤੇ ਬਿਨਾਂ ਕੀਤੀਆਂ ਹੀ ਝੋਲੀਆਂ ਭਰ ਜਾਣਗੀਆਂ। ਕਿਸਾਨ ਜਾਵੇ ਰੋਜ਼ ਰੋਜ਼ ਜਾ ਕੇ ਜ਼ਮੀਨ ਦੇ ਕੋਲ ਬੈਠ ਜਾਏ, ਨਾ ਉਹ ਜਿਹੜਾ ਹੱਲ ਵਾਹੇ ਤੇ ਨਾ ਉਹ ਪਾਣੀ ਸਿੰਚੇ, ਨਾ ਉਹਦੇ ਵਿੱਚ ਬੀਜ ਪਾਵੇ, ਬਸ ਜਾ ਕੇ ਰੋਜ਼ ਜ਼ਮੀਨ ਦੇ ਕੋਲ ਬੈਠ ਜਾਏ ਤੇ ਉਸ ਜ਼ਮੀਨ ਤੇ ਫਸਲ ਹੋ ਜਾਏਗੀ ਕਿ ਉਹਨੂੰ ਫਲ ਮਿਲ ਜਾਏਗਾ? ਨਹੀਂ, ਮਿਹਨਤ ਕਰਨੀ ਪੈਣੀ ਆ ਜਾ ਕੇ, ਉੱਥੇ ਜਾ ਕੇ ਉਹਨੂੰ ਫਿਰ ਵਾਹੀ ਕਰਨੀ ਪਏਗੀ, ਉੱਥੇ ਜਾ ਕੇ ਉਹਨੂੰ ਪਾਣੀ ਸਿੰਚਣਾ ਪਏਗਾ, ਬੀਜ ਬੀਜਣਾ ਪਏਗਾ, ਫਿਰ ਜਾ ਕੇ ਇੱਕ ਦਿਨ ਫਲ ਹੈ। ਹੁਣ ਮੈਂ ਕਹਾਂ ਵੀ ਸਤ ਸੰਗ ਨਹੀਂ, ਨਾ ਮੈਂ ਸੇਵਾ ਕਰਾਂ, ਨਾ ਸਤਸੰਗ ਕਰਾਂ, ਨਾ ਨਿਤਨੇਮ ਕਰਾਂ, ਬਸ ਜਦੋਂ ਜਾਵਾਂ ਤੇ ਮੇਰੀ ਝੋਲੀ ਭਰ ਜਾਏਗੀ, ਭਰ ਜਾਏਗੀ। ਇਸ ਤਰ੍ਹਾਂ ਮਹਾਰਾਜ ਤੇ ਕਹਿੰਦੇ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਫਿਰ ਫਲ ਮਿਲਣਾ ਤੈਨੂੰ। ਹੁਣ ਇਹ ਜਿਹੜੇ ਬਿਨਾਂ ਮਿਹਨਤ ਕੀਤੀਆਂ ਫਲ ਲੈਣਾ ਚਾਹੁੰਦੇ ਸੀ, ਉਹ ਉਸੇ ਵੇਲੇ ਰੰਗ ਉਤਰ ਗਿਆ ਉਹਨਾਂ ਦਾ, ਚਿਹਰੇ ਉਤਰ ਗਏ, ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਵੀ ਇਹ ਕੀ ਹੁਣ ਤਿੰਨ ਦਿਨ ਨਾ ਗਏ, ਸਾਡੇ ਤੇ ਬੜੇ ਕੰਮ ਖਰਾਬ ਹੋ ਜਾਵਣਗੇ।
1: ਨਿਪਤ ਤੇਜ ਗੁਰ ਕੋ ਸਭ ਹੇਰੇ,
0: ਹੁਣ ਆਪਸ ਵਿੱਚ ਗੱਲਾਂ ਤੇ ਕਰਦੇ ਆ, ਪਰ ਗੁਰੂ ਮਹਾਰਾਜ ਦਾ ਪ੍ਰਤਾਪ ਇਹਨਾਂ ਕੋਲੋਂ ਝੱਲਿਆ ਨਹੀਂ ਜਾਂਦਾ। ਗੁਰੂ ਸਾਹਿਬ ਦਾ ਜਿਹੜਾ ਤੇਜ ਪ੍ਰਤਾਪ ਹੈ ਨਾ, ਉਹ ਇਹ ਝੱਲ ਨਹੀਂ ਸਕਦੇ ਹਨ।
1: ਕਉ ਕਹਿ ਨਾ ਸਕਹੀ ਤਿਸ ਬੇਰੇ,
0: ਇਸ ਲਈ ਕਿਸੇ ਦੀ ਹਿੰਮਤ ਨਹੀਂ ਪੈਂਦੀ ਵੀ ਕੌਣ ਕਵੇ ਗੁਰੂ ਮਹਾਰਾਜ ਪਹਿਲਾਂ ਮੇਰੀ ਝੋਲੀ ਭਰੋ, ਮੈਂ ਜਾਵਾਂ, ਤਿੰਨ ਦਿਨ ਮੈਂ ਨਹੀਂ ਰੁਕ ਸਕਦਾ ਇੱਥੇ। ਤੁਸੀਂ ਤਿੰਨ ਦਿਨ ਕਹਿੰਦੇ ਹੋ, ਮੈਂ ਇੱਕ ਦਿਨ ਨਹੀਂ ਰੁਕ ਸਕਦਾ। ਹੁਣ ਕਵੇ ਕੌਣ? ਕਿਸੇ ਦੀ ਹਿੰਮਤ ਹੀ ਨਹੀਂ ਪਈ ਕਿ ਗੁਰੂ ਮਹਾਰਾਜ ਨੂੰ ਆ ਕੇ ਇਹ ਗੱਲ ਆਖ ਸਕੇ।
1: ਹੋਤ ਕੀਰਤਨ ਗੁਰੂ ਹਜੂਰ,
0: ਹੁਣ ਕੀਰਤਨ ਹੋ ਰਿਹਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ, ਰੱਬੀ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਮਹਾਰਾਜ ਦੀ ਹਜ਼ੂਰੀ 'ਚ, ਸਤ ਸੰਗ ਸੇਵਾ ਸਿਮਰਨ ਦੇ ਪ੍ਰਵਾਹ ਚੱਲਦੇ ਹਨ।
1: ਸੰਗਤ ਭਈ ਕਾਹਲੀ ਪੂਰ,
0: ਪਿਆਰ ਵਾਲੇ ਟਿਕੇ ਹੋਏ ਨੇ, ਪ੍ਰੇਮ ਵਾਲੇ ਜੁੜੇ ਹੋਏ ਨੇ, ਪਰ ਜਿਨ੍ਹਾਂ ਅੰਦਰ ਪ੍ਰੇਮ ਨਹੀਂ ਸੀ ਨਾ, ਉਹ ਕਾਲੇ ਪਏ ਹੋਏ ਆ, ਉਹਨਾਂ ਦਾ ਮਨ ਕਿੱਥੇ ਟਿਕਣਾ ਸੀ? ਉਹ ਤਾਂ ਕਾਲੇ ਪਏ ਹੋਏ ਆ ਵੀ ਕਿਹੜੀ ਘੜੀ ਮਹਾਰਾਜ ਕਹਿਣ ਤੇ ਅਸੀਂ ਨਿਕਲੀਏ ਇੱਥੋਂ। ਕਹਿੰਦੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੈ।
1: ਦੇਸ਼ ਮਾਲ ਵੇਖੇ ਸਿੱਖ ਕਣੇ,
0: ਹੁਣ ਚਾਰੇ ਪਾਸੇ ਤੋਂ ਸੰਗਤਾਂ ਆਈਆਂ ਹੋਈਆਂ, ਕਹਿਣ ਦੀ ਹਿੰਮਤ ਕਿਸੇ ਨੂੰ ਵੀ ਨਹੀਂ, ਸਾਰੇ ਹੀ ਭੱਜਣਾ ਚਾਹੁੰਦੇ ਆ, ਨਿਕਲਣਾ ਚਾਹੁੰਦੇ ਆ। ਹੁਣ ਜਿਹੜੇ ਮਾਲਵੇ ਦੇ ਇਲਾਕੇ ਵਿੱਚੋਂ ਆਏ ਹੋਏ ਜਿਹੜੇ ਸਿੱਖ ਕਹਾਉਂਦੇ ਆ ਆਪਣੇ, ਫਿਰ ਬੇਨਤੀ ਸੁਣਿਓ, ਸਿੱਖ ਵੀ ਤਾਂ ਹੀ ਕਹਾਵਾਂਗੇ ਜੇ ਅੰਦਰ ਗੁਰੂ ਪ੍ਰਤੀ ਪ੍ਰੇਮ ਹੈ। ਜੇ ਪ੍ਰੇਮ ਹੀ ਨਹੀਂ ਤਾਂ ਫਿਰ ਅਸੀਂ ਸਿੱਖ ਕਾਹਦੇ ਹਾਂ? ਗੁਰੂ ਪ੍ਰਤੀ ਪ੍ਰੇਮ ਵੀ ਤਾਂ ਹੋਣਾ ਚਾਹੀਦਾ ਨਾ। ਹੁਣ ਉਹ ਕਾਲੇ ਪਏ ਸੀ ਵੀ ਜਿੰਨਾ ਸਮਾਂ ਸਾਨੂੰ ਜਲਦੀ ਮਿਲੇ ਤੇ ਅਸੀਂ ਨਿਕਲੀਏ ਇੱਥੋਂ। ਇਹ ਜਿਹੜੇ ਮਾਲਵੇ ਤੋਂ ਆਏ ਹੋਏ ਸਨ,
1: ਤਿੰਨ ਮਿਲ ਬਿਓਂਤ ਵਿਚਾਰਿਓ ਮਨੇ,
0: ਆਪਸ ਵਿੱਚ ਇਕੱਠੇ ਹੋ ਕੇ ਬਿਓਂਤ ਬਣਾਉਂਦੇ ਆ ਵੀ ਕੀ ਕਰੀਏ, ਹਿੰਮਤ ਨਹੀਂ ਪੈਂਦੀ ਗੁਰੂ ਸਾਹਿਬ ਨੂੰ ਜਾ ਕੇ ਕਹੀਏ, ਕੋਈ ਬਿਓਂਤ ਬਣਾਉਣੀ ਪੈਣੀ ਹੈ, ਬਹਾਨਾ ਬਣਾਉਣਾ ਪੈਣਾ ਕੋਈ, ਜਿਹਦੇ ਕਰਕੇ ਗੁਰੂ ਮਹਾਰਾਜ ਸਾਡੀ ਪਹਿਲਾਂ ਝੋਲੀ ਭਰ ਦੇਣ ਤੇ ਇੱਥੋਂ ਨਿਕਲਣਾ ਸੌਖਾ ਹੋ ਜਾਏ। ਕਿਹੜਾ ਤਿੰਨ ਦਿਨ ਇੱਥੇ ਰਹੇਗਾ? ਇਹਨਾਂ ਨੇ ਆਪਸ ਵਿੱਚ ਰਲ ਕੇ ਫਿਰ ਸਲਾਹ ਮਸ਼ਵਰਾ ਕਰਨਾ ਕੀਤਾ।
1: ਨਿਕਸ ਰੋਕ ਤੇ ਜਿਮ ਕਰ ਚੱਲ,
0: ਕਹਿੰਦੇ ਕੋਈ ਇੱਦਾਂ ਦੀ ਵਿੱਦ ਬਣਾਈਏ ਵੀ ਮਹਾਰਾਜ ਸਾਨੂੰ ਰੋਕ ਹੀ ਨਾ ਸਕਣ, ਇੱਦਾਂ ਦੀ ਕੋਈ ਵਿੱਦ ਬਣਾਈਏ, ਬਹਾਨਾ ਬਣਾਈਏ ਕਿ ਗੁਰੂ ਮਹਾਰਾਜ ਸਾਨੂੰ ਰੋਕ ਹੀ ਨਾ ਸਕਣ, ਸਾਨੂੰ ਕਹਿਣ ਵੀ ਜਾਓ ਛੇਤੀ ਛੇਤੀ ਚਲੇ ਜਾਓ ਆਪਣੇ ਘਰਾਂ ਨੂੰ, ਕੋਈ ਐਸੀ ਰਲ ਕੇ ਵਿੱਦ ਬਣਾਉਣਾ ਕਰੀਏ।
1: ਛੁੱਟ ਬੇ ਰਚਿਓ ਪਰਪੰਚ ਵਿਸਾਲੇ,
0: ਛੁੱਟ ਬੇ ਛੁਟਕਾਰਾ ਪਾਉਣ ਵਾਸਤੇ ਫਿਰ ਬੇਨਤੀ ਬਾਰ ਬਾਰ ਕਰ ਰਿਹਾ। ਇਹ ਕੋਈ ਪਾਬੰਦੀ ਨਹੀਂ ਹੈ, ਇਹ ਕੋਈ ਗੁਲਾਮੀ ਨਹੀਂ ਹੈ, ਪਾਬੰਦੀ ਨਹੀਂ ਹੈ ਜਿੱਥੋਂ ਛੁਟਕਾਰਾ ਅਸੀਂ ਪਾਉਣਾ ਹੈ। ਇਹ ਜਿੱਥੇ ਪ੍ਰੇਮ ਹੁੰਦਾ ਉੱਥੇ ਪ੍ਰੇਮ ਵਿੱਚ ਛੁਟਕਾਰਾ ਨਹੀਂ ਪਾਉਣ ਵਾਸਤੇ ਅੰਦਰ ਭਾਵਨਾ ਬਣਦੀ ਵੀ ਜਿੰਨਾ ਛੇਤੀ ਹੋਵੇ ਇਸ ਪਾਬੰਦੀ ਚੋਂ ਨਿਕਲੀਏ। ਹੁਣੇ ਇਹ ਪ੍ਰੇਮ ਨਹੀਂ ਸੀ, ਆਤ

0: गए गुरु महाराज दे दर ते। कहिंदे कोई ऐसी विद बनाइए छुटबे रचियो परपंच बेसाला। इन्होंने एक परपंच रच लिया, इन्होंने फिर ऐसी एक व्योंत जड़ी सी ओ बनाई है।
1: एक सिख शिव साम सीढ़ी पायो।
0: इन्होंने की किया, एक सिख नू तैयार कर लिया भी तू इदा करी, तू सवा रोक के ना ते मुर्दा हो जाई। असी कहांगे भी इहदे प्राण निकल गए ते हुण मुर्दा हो गया, शरीर छड गया। देखिया भी किहड़ा साह लंबा रोक सकदा है, उहनूं आखिया भी तू साह रोक लेंगा, उह कहिंदा ठीक है। फट्टे मंगाए, फट्टे जोड़ के ना तख्त जड़ी सी तख्ता जा ओ कहिंदे इन्हां ने बना लिया।
1: मिल कर बहुत शब्द को गायो।
0: हुण एक गल आप जी नोट करियो, जे अंदर भावना ना होवे फिर बहाने घड़े जांदे आ, फिर बहाने बणदे आ। कई तरह के बहाने फिर मन अंदर घड़ लैंदा है, ते जिथे प्रेम होवे उत्थे बहाने नहीं घड़े जांदे। हुण इन्हां ने कहिंदे आपस विच सलाह कीती, रल के सारिआं ने ब्यौंत बना ली। वह फट्टा एक तैयार कर लिया, उहदे उत्ते उहनूं लटा दिता, ते लटा के कोल फिर कहिंदे नाले रुदन करन लग पए, रोण लग पए, ते नाले बाणी दा ए शब्द ए पंक्तियां पढ़न लग पए।
1: लयो उठाए कंध पर सौ।
0: ते देखो चार जड़े सी उन्होंने अपने कंध कंधे ते वो चुक लिया, उन्हूं जिन्हूं फटे ते लटाया सी दसन वास्ते भी ये शरीर छड गया महाराज, इन्हू ते लैके जाना पैना जल्दी। ਉਹ ਫਿਰ ਕਹਿੰਦੇ ਚਾਰ ਮੋਢਿਆਂ ਤੇ ਰੱਖ ਕੇ ਤੁਰੇ ਹਨ।
1: ਕੀਰਤਨ ਕਰ ਰਹੇ ਅਗਰ ਗਨ ਹੋਉ,
0: ਔਰ ਨਾਲ ਨਾਲ ਸ਼ਬਦ ਜਿਹੜਾ ਉਹ ਪੜ੍ਹਦੇ ਜਾਂਦੇ ਹਨ।
1: ਸੇਵਕ ਕੀ ਔਕੜ ਨਿਭਹੀ ਪ੍ਰੀਤ।
0: ਕਹਿੰਦੇ ਸੇਵਕ ਕੀ ਔੜਕ ਨਿਭਹੀ ਪ੍ਰੀਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ, ਸੇਵਕ ਕੀ ਔੜਕ ਨਿਭਹੀ ਪ੍ਰੀਤ। ਕਹਿੰਦੇ ਆ ਪੰਗਤੀ ਜਿਹੜੀ ਸੀ ਉਹ ਪੜ੍ਹਦੇ ਹੋਏ ਜਾਂਦੇ ਹਨ।
1: ਇਹ ਤੁਕ ਗਾਏ ਪ੍ਰੇਮ ਧਰ ਚੀਤ।
0: ਹੁਣ ਗਾ ਇੱਦਾਂ ਰਹੇ ਨੇ ਜਿਵੇਂ ਬੜਾ ਪ੍ਰੇਮ ਹੁੰਦਾ ਹੈ, ਬੜੇ ਪ੍ਰੇਮ ਨਾਲ ਭਿੱਜੇ ਨੇ, ਵੈਰਾਗ ਵੀ ਕਰ ਰਹੇ ਆ, ਰੁਦਨ ਵੀ ਕਰ ਰਹੇ। ਪਰਪੰਚ ਹੈ ਨਾ, ਇਹਨੂੰ ਪਰਪੰਚ ਕਹਿੰਦੇ ਆ। ਐਸਾ ਪਰਪੰਚ ਇਹਨਾਂ ਨੇ ਰਚ ਲਿਆ ਕਿ ਉੱਥੇ ਕਹਿੰਦੇ ਉਹਨੂੰ ਲਟਾ ਕੇ ਉੱਤੇ ਉਹਦੇ ਵਸਤਰ ਕੱਪੜਾ ਕਹਿ ਲਓ ਜਾਂ ਚਾਦਰ ਕਹਿ ਲਓ ਉਹਦੇ 'ਤੇ ਪਾਤਾ, ਅਤੇ ਚਾਰ ਮੋਢਿਆਂ 'ਤੇ ਰੱਖ ਕੇ ਨਾਲੇ ਕਹੀ ਜਾਂਦੇ ਸੇਵਕ ਕੀ ਔੜਕ ਨਿਭਹੀ ਪ੍ਰੀਤ, ਸੇਵਕ ਕੀ ਔੜਕ ਨਿਭਹੀ ਪ੍ਰੀਤ, ਇਸ ਤਰ੍ਹਾਂ ਕਹਿ ਕੇ ਇਹ ਤੁਰੇ ਹਨ।
1: ਜਹਾਂ ਬਿਰਾਜਤ ਅੰਤਰਜਾਮੀ।
0: ਅੰਤਰਜਾਮੀ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿੱਥੇ ਬਿਰਾਜਮਾਨ ਸਨ।
1: ਤਹ ਕੋ ਗਏ ਠਗਨ ਹਿਤ ਸੁਆਮੀ।
0: ਆਖੋ ਸਤਨਾਮ ਸ਼੍ਰੀ ਗੁਰੂ ਨੂੰ ਠੱਗਣ ਲਈ ਤੁਰੇ ਨੇ। ਜਿਹੜਾ ਗੁਰੂ ਸਾਨੂੰ ਠੱਗਾਂ ਤੋਂ ਬਚਾਉਂਦਾ ਹੈ, ਕਿਹੜੇ ਠੱਗ ਨੇ? ਕਾਮ ਕ੍ਰੋਧ ਲੋਭ ਮੋਹ ਅਹੰ, ਇਹ ਸਾਨੂੰ ਠੱਗਦੇ ਹੀ ਨੇ ਅੰਦਰੋਂ। ਇਹ ਜਿਹੜੀ ਤ੍ਰੈ ਗੁਣੀ ਮਾਇਆ, ਰਜ ਗੁਣ, ਤਮ ਗੁਣ, ਸਤ ਗੁਣ, ਹੀ ਅੰਦਰੋਂ ਠੱਗਦੀ ਹੋਈ ਹੈ, ਅਸੀਂ ਠੱਗੇ ਜਾ ਰਹੇ ਹਾਂ ਇਹਦੇ ਹੱਥੋਂ। ਇਹ ਜਿਹੜੇ ਨੇ ਗੁਰੂ ਨੂੰ ਠੱਗਣ ਲਈ ਤੁਰ ਪਏ, ਗੁਰੂ ਮਹਾਰਾਜ ਨੂੰ ਧੋਖਾ ਦੇਣ ਲਈ, ਛਲ ਵੱਲ ਕਰਨ ਲਈ ਤੁਰ ਪਏ। ਰੋਜ਼ ਪੜ੍ਹਦੇ ਹਾਂ, ਨਾ ਉਹ ਮਰੇ ਨਾ ਠੱਗੈ ਜਾਏ, ਜਿਨ ਕੈ ਰਾਮ ਵਸੈ ਮਨ ਵਾਏ। ਅਤੇ ਜਿੱਥੋਂ ਇਹ ਬਖਸ਼ਿਸ਼ ਮਿਲਣੀ ਹੈ, ਇਹ ਉਹ ਗੁਰੂ ਮਹਾਰਾਜ ਨਾਲ ਹੀ ਠੱਗੀ ਮਾਰਨ ਤੁਰ ਪਏ। ਕਵੀ ਸੰਤੋਖ ਸਿੰਘ ਜੀ ਆਖਦੇ ਹਨ,
1: ਕਮਲ ਬੇਲੋਚਨ ਤੇ ਤਿੰਨ ਹੀਰਾ।
0: ਕਹਿੰਦੇ ਨੇ ਕਈਆਂ ਨੇ ਹੁਣ ਜਿਹੜੇ ਜੁੜੀਆਂ ਸੰਗਤਾਂ ਸੀ ਉਹਨਾਂ ਨੇ ਦੇਖਿਆ ਉਧਰੋਂ ਰੁਦਨ ਰੋਣਾ ਹੋ ਰਿਹਾ, ਤੇ ਨਾਲ ਨਾਲ ਪੰਗਤੀ ਪੜ੍ਹਦੇ ਹਨ।
1: ਬੋਲੇ ਸ਼੍ਰੀ ਮੁਖ ਤੇ ਤਿਸ ਬੇਰਾ।
0: ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਬਿਰਾਜਮਾਨ ਸੀ ਨਾ, ਕਹਿੰਦੇ ਉੱਥੇ ਇਹ ਤੁਰੇ ਆਉਂਦੇ ਸੀ ਤੇ ਇਕੱਠ ਹੋ ਗਿਆ, ਦੇਖਣ ਵਾਲੇ ਖਲੋ ਖਲੋ ਕੇ ਦੇਖਦੇ ਸੀ। ਹੁਣ ਗੁਰੂ ਮਹਾਰਾਜ ਦੇ ਕੰਨਾਂ ਤੱਕ ਆਵਾਜ਼ ਜਦੋਂ ਪਹੁੰਚੀ ਤੇ ਸਤਿਗੁਰੂ ਮਹਾਰਾਜ ਨੇ ਪੁੱਛਣਾ ਕੀਤਾ,
1: ਕੈਸੋ ਇਹ ਸੰਗਤ ਮਹਿ ਸ਼ੋਰ।
0: ਮਹਾਰਾਜ ਕਹਿੰਦੇ ਇਹ ਸੰਗਤ ਵਿੱਚ ਸ਼ੋਰ ਕਾਹਦਾ ਹੈ, ਇਹ ਆਵਾਜ਼ ਜਿਹੜੀ ਆਵਾਜ਼ਾਂ ਆ ਰਹੀਆਂ ਇਹ ਕਾਹਦੀਆਂ ਆਵਾਜ਼ਾਂ?

0: ਗੁਰਬਾਣੀ ਦੀ ਪੰਗਤੀ ਵੀ ਪੜ੍ਹੀ ਜਾ ਰਹੀ ਹੈ, ਨਾਲੇ ਸ਼ੋਰ ਜਿਹੜਾ ਆਵਾਜ਼ਾਂ ਇਹ ਕਾਹਦਾ ਹੈ? ਸਤਿਗੁਰੂ ਜੀ ਨੇ ਕਹਿੰਦੇ ਪੁੱਛਣਾ ਕੀਤਾ
1: ਇੱਕ ਸਿੱਖ ਸੁਣ ਬੂਜਨ ਕਹਤਾਇਓ।
0: ਹੁਣ ਮਹਾਰਾਜ ਜਾਣਦੇ, ਇਸੇ ਲਈ ਮਹਾਰਾਜ ਨੇ ਕਿਹਾ ਸੀ ਨਾ ਤਿੰਨ ਦਿਨ ਰੁਕੋ, ਇਹਨਾਂ ਦਾ ਪਤਾ ਲੱਗੇ ਇਹ ਕਿੰਨੇ ਕੁ ਪ੍ਰੇਮ ਨਾਲ ਭਰੇ ਹੋਏ ਨੇ, ਕਿੰਨਾ ਕੁ ਇਹਨਾਂ ਅੰਦਰ ਪ੍ਰੀਤ ਤੇ ਪ੍ਰਤੀਤ ਹੈ, ਪ੍ਰੇਮ ਤੇ ਵਿਸ਼ਵਾਸ ਭਰੋਸਾ ਕਿੰਨਾ ਕੁ ਹੈ ਗੁਰੂ ਤੇ, ਕਿੰਨੇ ਕੁ ਗੁਰੂ ਦੇ ਮਚਨਾਂ ਉੱਤੇ ਪਹਿਰਾ ਦੇਣ ਵਾਲੇ ਨੇ। ਸਤਿਗੁਰੂ ਜੀ ਨੂੰ ਪਤਾ ਸੀ, ਇਹ ਦਿਖਾਉਣਾ ਚਾਹੁੰਦੇ ਸੀ ਸਭਨਾਂ ਦੇ ਸਾਹਮਣੇ, ਇਸ ਲਈ ਮਹਾਰਾਜ ਜੀ ਨੇ ਇਸ ਤਰ੍ਹਾਂ ਆਖਿਆ ਜਿਵੇਂ ਪਤਾ ਹੀ ਨਹੀਂ ਹੁੰਦਾ। ਕਹਿੰਦੇ ਪਤਾ ਕਰੋ ਵੀ ਇਹ ਆਵਾਜ਼ਾਂ ਜਿਹੜੀਆਂ ਆ ਰਹੀਆਂ ਨੇ ਕਿੱਥੋਂ ਆ ਰਹੀਆਂ, ਸ਼ੋਰ ਕਿਉਂ? ਉਸੇ ਵੇਲੇ ਸੇਵਕ ਫਿਰ ਜਾ ਕੇ ਦੇਖਦਾ ਹੈ,
1: ਕਾਹਿਓ ਧਾਏ ਕਿਉਂ ਸ਼ੋਰ ਮਚਾਇਓ।
0: ਜਾ ਕੇ ਕਹਿੰਦਾ ਵੀ ਕਿਉਂ ਸ਼ੋਰ ਮਚਾਇਆ, ਇਹ ਰੋਣਾ ਇਹ ਰੁਦਨ ਕਿਉਂ ਹੋ ਰਿਹਾ ਹੈ?
1: ਸੁਨ ਪਿਖ ਪੁਨ ਹਟ ਪਾਖਤ ਪਾਇਓ।
0: ਉਹਨਾਂ ਆਖਿਆ ਵੀ ਅਸੀਂ ਮਾਲਵੇ ਦੀ ਧਰਤੀ ਤੋਂ ਆਏ ਸੀ, ਸਾਡੇ ਨਾਲ ਦਾ ਇਹ ਚੜ੍ਹਾਈ ਕਰ ਗਿਆ, ਇਹ ਸਰੀਰ ਛੱਡ ਗਿਆ, ਅਸੀਂ ਹੁਣ ਘਰ ਵਾਪਸ ਜਿਹੜਾ ਉਹ ਜਾਣਾ ਚਾਹੁੰਦੇ ਹਾਂ, ਇਸ ਲਈ ਇਹਨੂੰ ਚਾਰ ਮੋਢਿਆਂ 'ਤੇ ਅਸੀਂ ਰੱਖ ਕੇ ਇਹਦੀ ਤਿਆਰੀ ਕੀਤੀ ਆ ਵੀ ਇਹਨੂੰ ਲੈ ਕੇ ਚੱਲੀਏ। ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਉਹ ਜਦੋਂ ਸਾਰੀ ਗੱਲ ਉਹਨੇ ਸੁਣੀ, ਆ ਕੇ ਗੁਰੂ ਕਲਗੀਧਰ ਮਹਾਰਾਜ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਦੱਸਦਾ ਹੈ,
1: ਹੁਕਮ ਸੱਤ ਇੱਕ ਸਿੱਖ ਹੋਏ ਗਇਓ।
0: ਕਹਿੰਦੇ ਮਹਾਰਾਜ ਨੇ ਪੁੱਛਿਆ ਵੀ ਹਾਂ ਭਾਈ, ਕਹਿਣ ਲੱਗੇ ਜੀ ਮਹਾਰਾਜ ਹੁਕਮ ਸੱਤ ਹੋ ਗਿਆ। ਹੁਕਮ ਸੱਤ ਦਾ ਮਤਲਬ ਹੈ ਕਿ ਉਹਦੇ ਹੁਕਮ ਵਿੱਚ ਕੋਈ ਚੜ੍ਹਾਈ ਕਰ ਗਿਆ, ਉਹਦੇ ਹੁਕਮ ਦੇ ਵਿੱਚ ਕੋਈ ਜਿਹੜਾ ਸੀ ਉਹ ਗੁਰੂ ਕਾ ਪਿਆਰਾ ਸਰੀਰਕ ਚੋਲਾ ਛੱਡ ਗਿਆ ਹੈ।
1: ਸ਼੍ਰੀ ਮੁਖ ਪਾਣਿਓ ਇਹ ਹਾਲੇ ਆਓ।
0: ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਨੂੰ ਇੱਧਰ ਲੈ ਕੇ ਆਓ, ਉਹ ਜਿਹੜੇ ਨੇ ਉਹਨਾਂ ਨੂੰ ਕਹੋ ਵੀ ਸਾਡੇ ਕੋਲ ਆਉਣਾ ਕਰੋ।
1: ਗਇਓ ਸਿੱਖ ਕਹਿ ਉਤ ਨਹਿ ਜਾਓ।
0: ਕਹਿੰਦੇ ਨੇ ਉਸੇ ਵੇਲੇ ਸੇਵਕ ਫਿਰ ਜਾ ਕੇ ਉਹਨਾਂ ਨੂੰ ਆਖਿਆ ਵੀ ਤੁਹਾਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬੁਲਾਇਆ, ਉਹ ਕਹਿੰਦੇ ਨੇ ਸਾਡੇ ਕੋਲ ਲੈ ਕੇ ਆਉਣਾ ਕਰੋ।
1: ਆਪਣੇ ਸੰਗ ਤਹਾਂ ਲੈ ਆਇਓ।
0: ਉਹ ਫਿਰ ਕਹਿੰਦੇ ਉਸੇ ਵੇਲੇ ਜਿਹੜੇ ਚਾਰ ਮੋਢਿਆਂ ਤੇ ਰੱਖ ਕੇ ਤੁਰੇ ਸੀ ਨਾ, ਉਹ ਫਿਰ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਕੋਲ ਆਉਂਦੇ ਹਨ।
1: ਸਨਮੁਖ ਜਿਤ ਗੁਰ ਦ੍ਰਿਸ਼ਟ ਲਗਾਇਓ।
0: ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਆਏ, ਗੁਰੂ ਮਹਾਰਾਜ ਜੀ ਦੇ ਵੱਲ ਦੇਖਦੇ ਹਨ।
1: ਤੇਰੇ ਉਤਾਰ ਚਾਹੂ ਦਿਸ਼ ਹੋਈ।
0: ਆਪਣੇ ਮੋਢੇ ਤੋਂ ਫਿਰ ਉਹ ਜਿਹੜਾ ਇਹਨਾਂ ਨੇ ਫੱਟਾ ਬਣਾਇਆ ਸੀ, ਉਹ ਫੱਟੇ ਉੱਤੇ ਉਹਨੂੰ ਸਿੱਖ ਨੂੰ ਲਟਾਇਆ ਸੀ ਕਿ ਤੂੰ ਸਾਹ ਰੋਕ ਕੇ ਰੱਖਣੇ ਆ। ਕਹਿੰਦੇ ਨੇ ਉਹ ਫਿਰ ਫੱਟਾ ਆਪਣੇ ਮੋਢਿਆਂ ਤੋਂ ਉਤਾਰ ਕੇ ਗੁਰੂ ਮਹਾਰਾਜ ਦੇ ਸਾਹਮਣੇ ਰੱਖ

0: ਪਏ ਸੇਵਕ ਕੀ ਔੜਕ ਨਿਭਹੀ ਪ੍ਰੀਤ, ਇਸ ਤਰ੍ਹਾਂ ਕਹਿੰਦੇ ਗਾਉਣ ਲੱਗ ਪਏ।
1: ਉਮਗ ਉਮਗ ਕਰ ਪ੍ਰੇਮ ਵਿਸਾਲੇ,
0: ਇਦਾਂ ਲੱਗਦਾ ਸੀ ਜਿਵੇਂ ਅੰਦਰੋਂ ਉਮੜ ਉਮੜ ਕੇ ਪ੍ਰੇਮ ਨਿਕਲ ਰਿਹਾ ਹੋਵੇ। ਮਹਾਰਾਜ, ਇਹ ਤੁਹਾਡਾ ਬੜਾ ਪਿਆਰ ਵਾਲਾ ਸਿੱਖ ਸੀ ਜਿਹਦੀ ਔੜਕ ਤੱਕ ਨਿਭ ਗਈ, ਵੀ ਇਹ ਤੁਹਾਡੇ ਦਰ ਤੇ ਆ ਕੇ, ਇਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਇਹ ਸਰੀਰਕ ਚੋਲਾ ਛੱਡ ਗਿਆ, ਇਹਦੀ ਔੜਕ ਤੱਕ ਨਿਭ ਗਈ। ਸਿਰਫ ਪੜਨ ਨਾਲ ਔੜਕ ਤੱਕ ਨਹੀਂ ਜੇ ਨਿਭਦੀ, ਅੰਦਰ ਕਮਾਈ ਵੀ ਹੋਣੀ ਚਾਹੀਦੀ ਹੈ, ਅੰਦਰ ਜੀਵਨ ਵੀ ਹੋਣਾ ਚਾਹੀਦਾ ਹੈ, ਫਿਰ ਔੜਕ ਤੱਕ ਨਿਭਣੀ ਹੈ। ਕੇਵਲ ਪੜਨ ਨਾਲ ਥੋੜੀ ਨਿਭ ਜਾਣੀ ਹੈ। ਜਿਵੇਂ ਕਈ ਵਾਰੀ ਆਖਿਆ ਕਿ ਪੜ੍ਹਾਈ ਨਹੀਂ ਕੀਤੀ ਪਰ ਕਹਿਣ ਨਾਲ ਕਿ ਮੈਂ ਕਹੀ ਜਾਵਾਂ ਮੈਂ ਡਾਕਟਰ ਡਾਕਟਰ ਮੈਂ ਬਣ ਜਾਵਾਂਗਾ, ਕਿ ਮੈਂ ਜੱਜ ਹਾਂ ਮੈਂ ਬਣ ਜਾਵਾਂਗਾ, ਉਹਦੇ ਲਈ ਕਮਾਈ ਵੀ ਤਾਂ ਕਰਨੀ ਪੈਣੀ। ਇਕੱਲੇ ਕਹਿਣ ਨਾਲ ਤਾਂ ਨਹੀਂ ਨਾ ਗੱਲ ਬਣਨੀ, ਕਹਿਣ ਨਾਲ ਮੈਂ ਰਾਸ਼ਟਰਪਤੀ ਹਾਂ ਮੈਂ ਪ੍ਰਧਾਨ ਮੰਤਰੀ ਹਾਂ, ਕਹਿਣ ਨਾਲ ਨਹੀਂ ਹੋਣਾ, ਉਸ ਅਹੁਦੇ ਤੱਕ ਥਾਂ ਤੱਕ ਪਹੁੰਚਣਾ ਪੈਣਾ। ਹੁਣ ਇਹ ਜਦੋਂ ਗਾਉਣ ਲੱਗ ਪਏ ਕਿ ਮਹਾਰਾਜ ਜੀ ਸੇਵਕ ਕੀ ਔੜਕ ਨਿਭਹੀ ਪ੍ਰੀਤ, ਇਸ ਤਰ੍ਹਾਂ ਗਾਉਂਦੇ ਜਿਵੇਂ ਅੰਦਰੋਂ ਉਮੜ ਉਮੜ ਕੇ ਪ੍ਰੇਮ ਇਹਨਾਂ ਦੇ ਨਿਕਲਦਾ ਹੋਵੇ।
1: ਅਦਕ ਬਿਲੋਚਨ ਤੇਜ ਢਾਲੇ,
0: ਔਰ ਨੇਤਰਾਂ ਵਿੱਚੋਂ ਨੀਰ ਇਹਨਾਂ ਦੇ ਜਿਹੜਾ ਸੀ ਵਹਿ ਰਿਹਾ, ਪ੍ਰਪੰਚ ਹੈ ਨਾ, ਦਿਖਾਵਾ ਤੇ ਕਰਨਾ ਹੀ ਸੀ ਹੁਣ ਇਹਨਾਂ ਨੇ, ਨੇਤਰਾਂ ਵਿੱਚੋਂ ਨੀਰ ਇਹਨਾਂ ਦੇ ਵਹਿ ਰਿਹਾ ਸੀ।
1: ਰੋਦਨ ਸ਼ਬਦ ਬੰਦ ਹੋਏ ਗਏ,
0: ਕਹਿੰਦੇ ਰੋਂਦੇ ਰਹੇ ਨਾਲੇ ਪੰਗਤੀ ਪੜ੍ਹਦੇ ਗਏ। ਮਹਾਰਾਜ ਬੋਲੇ ਨਾ, ਸਤਿਗੁਰੂ ਜੀ ਦੇਖ ਰਹੇ ਆ, ਬੋਲੇ ਨਾ, ਥੋੜੀ ਦੇਰ ਇਹਨਾਂ ਦਾ ਰੋਣਾ ਜਿਹੜਾ ਸੀ ਉਹ ਬੰਦ ਹੋ ਗਿਆ, ਥੋੜੀ ਦੇਰ ਬਾਅਦ ਉਹ ਜਿਹੜੀ ਪੰਗਤੀ ਪੜ੍ਹਦੇ ਉਹ ਵੀ ਚੁੱਪ ਕਰਕੇ, ਵੀ ਮਹਾਰਾਜ ਦੇਖੀ ਜਾਂਦੇ ਆ ਪਰ ਬੋਲਦੇ ਕੁਛ ਨਹੀਂ। ਔਰ ਇਹ ਵੀ ਧਿਆਨ ਰੱਖਿਓ, ਜਿਹਦਾ ਗੁਰੂ ਨਾਲ ਪ੍ਰੇਮ ਹੋਏਗਾ ਨਾ, ਉਹਨੂੰ ਪਤਾ ਹੈ ਕਿ ਜਦੋਂ ਉਹਦਾ ਭਾਣਾ ਵਰਤਦਾ ਤੇ ਉਦੋਂ ਅਰਦਾਸ ਹੁੰਦੀ ਹੈ, ਉਦੋਂ ਰੁਦਨ ਨਹੀਂ ਹੁੰਦਾ। ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਇਹਦਾ ਮਤਲਬ ਹਜੇ ਉਹ ਗੁਰਮਤ ਦੇ ਅਨੁਸਾਰ ਇਹਨਾਂ ਦਾ ਜੀਵਨ ਬਣਿਆ ਨਹੀਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇਖੀ ਗਏ ਇਹਨਾਂ ਦੇ ਵੱਲ ਪਰ ਬੋਲੇ ਨਾ, ਥੋੜੀ ਦੇਰ ਬਾਅਦ ਇਹ ਵੀ ਰੋਂਦੇ ਰੋਂਦੇ ਚੁੱਪ ਕਰ ਗਏ, ਪੰਗਤੀ ਪੜ੍ਹਦੇ ਪੜ੍ਹਦੇ ਚੁੱਪ ਕਰ ਗਏ।
1: ਚਾਤਰ ਘਾਟੀ ਲੱਗ ਸਭ ਥਿਰ ਪਾਇਓ,
0: ਕਹਿੰਦੇ ਦੋ ਚਾਰ ਘੜੀਆਂ ਦਾ ਸਮਾਂ ਜਿਹੜਾ ਸੀ ਇੱਦਾਂ ਹੀ ਲੰਘ ਗਿਆ, ਕੋਈ ਨਾ ਬੋਲਿਆ। ਸਤਿਗੁਰੂ ਮਹਾਰਾਜ ਬਸ ਦੇਖੀ ਜਾਂਦੇ ਇਹਨਾਂ ਵੱਲ, ਇਹ ਵੀ ਹੁਣ ਚੁੱਪ ਕਰਕੇ ਨੀਵੀਂ ਪਾ ਕੇ ਬੈਠੇ, ਸਾਰੀ ਸੰਗਤ ਦੇਖ ਰਹੀ ਹੈ, ਦੋ ਚਾਰ ਘੜੀਆਂ ਦਾ ਸਮਾਂ ਲੰਘਿਆ ਹੈ।
1: ਸਿੱਖ ਸਮੀਪ ਸਭਨ ਕੇ ਸਾਥ,
0: ਕਹਿੰਦੇ ਸਾਰੇ ਜਿਹੜੇ ਸੀ ਉਹ ਦੇਖ ਰਹੇ ਸਿੱਖ ਸੰਗਤਾਂ ਵੀ, ਔਰ ਜਿਹੜਾ ਉਹ ਲੇਟਿਆ ਹੋਇਆ ਉਹ ਵੀ ਹੁਣ ਦੇਖੋ ਕਿਸ ਤਰ੍ਹਾਂ ਉਹਨੂੰ ਪੱਕਾ ਕੀਤਾ ਹੋਏਗਾ, ਉਹਦੇ ਨਾਲ ਜਿਹੜੇ ਬੈਠੇ ਹੋਏ ਆ ਸਾਥੀ ਉਹਦੇ ਉਹ ਵੀ ਕਹਿੰਦੇ ਬੈਠੇ ਹਨ।
1: ਅਵਲੋਕਤ ਬੋਲੇ ਗੁਰਨਾਥ,
0: ਸਾਹਿਬ ਜੀ ਪਹਿਲਾਂ ਦੇਖਦੇ ਰਹੇ, ਸਨਾਟਾ ਛਾ ਗਿਆ, ਕੋਈ ਨਾ ਬੋਲਿਆ, ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ ਹਨ।
1: ਭੇਖ ਬਹੁਤ ਸਿੱਖੀ ਗੁਰ ਦੂਰੇ,
0: ਮਹਾਰਾਜ ਕਹਿੰਦੇ ਭੇਖ ਤਾਂ ਬਹੁਤ ਹੈ, ਭੇਖ ਮਤਲਬ ਦਿਖਾਵਾ, ਦਿਖਾਵਾ ਤੇ ਬਹੁਤ ਹੈ ਪਰ ਸਿੱਖੀ ਗੁਰ ਦੂਰੇ, ਹਜੇ ਗੁਰੂ ਦੀ ਸਿੱਖੀ ਤੋਂ ਦੂਰ ਨੇ। ਜਿਹੜੇ ਕਹਿੰਦੇ ਸੇਵਕ ਕੀ ਔੜਕ ਨਿਭਹੀ ਪ੍ਰੀਤ, ਪਰ ਮਹਾਰਾਜ ਕਹਿੰਦੇ ਨਹੀਂ, ਇਹ ਤਾਂ ਹਜੇ ਗੁਰੂ ਦੀ ਸਿੱਖੀ ਤੋਂ ਬਹੁਤ ਦੂਰ ਨੇ, ਔੜਕ ਤੱਕ ਕਿੱਦਾਂ ਇਹਨਾਂ ਦੀ ਨਿਭ ਗਈ। ਇਹ ਭੇਖ ਹੈ, ਇਹ ਦਿਖਾਵਾ ਹੈ, ਇਹ ਲੋਕਾਂ ਨੂੰ ਖੁਸ਼ ਕਰ ਸਕਦੇ ਆ, ਭੇਖ ਦਿਖਾਏ ਜਗਤ ਕੋ ਲੋਕਨ ਕੋ ਵਸ ਕੀ, ਲੋਕਾਂ ਨੂੰ ਵਸ ਕਰ ਸਕਦੇ ਆ, ਲੋਕ ਇਹਨਾਂ ਦੇ ਦਿਖਾਵੇ ਵਿੱਚ ਆ ਸਕਦੇ ਆ ਪਰ ਅਸੀਂ ਨਹੀਂ। ਮਹਾਰਾਜ ਨੇ ਕਿਹਾ ਭੇਖ ਬਹੁਤ ਸਿੱਖੀ ਗੁਰਦੂਰੇ, ਇਹਨਾਂ ਵਿੱਚ ਭੇਖ ਹੈ, ਦਿਖਾਵਾ ਹੈ ਔਰ ਇਹ ਸਿੱਖੀ ਤੋਂ ਦੂਰ ਹਨ।
1: ਗੁਰ ਘਰ ਕੀ ਪ੍ਰਤੀਤ ਤੇ ਉਰੇ,
0: ਇਹ ਤਾਂ ਅੰਦਰੋਂ ਪ੍ਰਤੀਤ ਤੋਂ ਉਰੇ ਨੇ, ਖਾਲੀ ਨੇ, ਇਹਨਾਂ ਅੰਦਰ ਤੇ ਨਾ ਪ੍ਰੀਤ ਹੈ ਨਾ ਪ੍ਰਤੀਤ ਹੈ, ਨਾ ਇਹਨਾਂ ਦੇ ਅੰਦਰ ਗੁਰੂ ਪ੍ਰਤੀ ਪ੍ਰੇਮ ਤੇ ਨਾ ਇਹਨਾਂ ਦੇ ਅੰਦਰ ਗੁਰੂ ਪ੍ਰਤੀ ਪਰ ਵਿਸ਼ਵਾਸ ਭਰੋਸਾ, ਇਹ ਤੇ ਅੰਦਰੋਂ ਖਾਲੀ ਹਨ।
1: ਕਰੇ ਕੀਰਤਨ ਕਿਆ ਹੋਏ ਜਾਏ,
0: ਮਹਾਰਾਜ ਕਹਿੰਦੇ ਆ ਪੰਗਤੀ ਪੜਨ ਨਾਲ ਕੀ ਹੋ ਜਾਏਗਾ, ਪੰਗਤੀ ਪੜਨ ਨਾਲ ਸੇਵਕ ਕੀ ਔੜਕ ਨਿਭਹੀ ਪ੍ਰੀਤ ਹੋ ਜਾਏਗੀ ਕਿ ਉਹਦੀ ਔੜਕ ਤੱਕ ਨਿਭ ਜਾਏਗੀ। ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਆਖਿਆ ਹੈ,
1: ਰੋਦਨ ਕਰੇ ਨਹਿ ਕਾਜ ਸਜਾਏ,
0: ਤੇ ਰੋ ਰੋ ਕੇ ਸਾਨੂੰ ਦਿਖਾ ਰਹੇ ਨੇ ਕਿ ਇਹਨਾਂ ਦੇ ਰੋਣ ਨਾਲ ਇਹਨਾਂ ਦਾ ਕਾਰਜ ਸਵਰ ਜਾਏਗਾ। ਜਿਹੜਾ ਇਹ ਸਾਨੂੰ ਦਿਖਾਵਾ ਕਰ ਰਹੇ ਨੇ, ਇਹ ਰੋ ਰੋ ਕੇ ਦਿਖਾ ਰਹੇ ਕਿ ਇਹਨਾਂ ਦਾ ਰੋਣਾ ਸੁਣ ਕੇ ਇਹਨਾਂ ਦੇ ਕਾਰਜ ਸਵਰ ਜਾਵਣਗੇ।
1: ਗੁਰ ਬਚ ਪਰ ਨਹਿ ਪ੍ਰੀਤ ਪ੍ਰਤੀਤੇ,
0: ਇਸ ਲਈ ਇਹ ਸ਼ਬਦ ਵਰਤਿਆ ਸੀ ਪ੍ਰੀਤ ਤੇ ਪ੍ਰਤੀਤ। ਇਹ ਗੁਰੂ ਮਹਾਰਾਜ ਨੇ ਵੀ ਕਹਿਤਾ, ਕਹਿੰਦੇ ਗੁਰ ਬਚ ਪਰ ਨਹਿ ਪ੍ਰੀਤ ਪ੍ਰਤੀਤ, ਇਹਨਾਂ ਨੂੰ ਗੁਰੂ ਦੇ ਬਚਨਾਂ ਦੇ ਉੱਤੇ ਨਾ ਪ੍ਰੀਤ ਹੈ ਨਾ ਪ੍ਰਤੀਤ ਹੈ, ਨਾ ਗੁਰੂ ਦੇ ਬਚਨਾਂ ਤੇ ਪ੍ਰੇਮ ਹੈ ਤੇ ਨਾ ਹੀ ਗੁਰੂ ਦੇ ਬਚਨਾਂ ਤੇ ਭਰੋਸਾ ਹੈ। ਜੇ ਹੁਣ ਜਿਹਦੇ ਅੰਦਰ ਪ੍ਰੇਮ ਹੋਏਗਾ ਉਹ ਤੇ ਕਹੇਗਾ ਮਹਾਰਾਜ ਸੱਚ ਸੱਤ ਬਚਨ, ਤੁਸੀਂ ਤਿੰਨ ਦਿਨ ਕਿਹਾ ਅਸੀਂ ਤਿੰਨ ਦਿਨ ਰਵਾਂਗੇ, ਤੁਸੀਂ ਦਸ ਦਿਨ ਕਹਿੰਦੇ ਅਸੀਂ ਦਸ ਦਿਨ, ਸਾਨੂੰ ਭਰੋਸਾ ਹੈ ਕਿ ਜੇ ਤਿੰਨ ਦਿਨ ਰੱਖੋਗੇ ਉਹਦੇ 'ਚ ਸਾਡਾ ਹੀ ਭਲਾ ਹੋਣਾ ਹੈ। ਜੇ ਅਸੀਂ ਪ੍ਰੇਮ ਵਿੱਚ ਭਰੋਸਾ ਕਰਕੇ ਤੁਰਾਂਗੇ ਤੁਹਾਡੇ ਆਖੇ ਲੱਗ ਕੇ, ਉਹ ਸਾਡੇ ਭਲੇ ਵਾਸਤੇ ਹੀ ਹੈ, ਉਹਦੇ 'ਚ ਸਾਡਾ ਕੋਈ ਨੁਕਸਾਨ ਨਹੀਂ ਹੋਣ ਲੱਗਾ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨੋ, ਗੁਰੂ ਨੇ ਜੋ ਕਿਹਾ ਉਹਨੂੰ ਭਲਾ ਕਰਕੇ ਮੰਨੋ। ਜੇ ਮਹਾਰਾਜ ਨੇ ਤਿੰਨ ਦਿਨ ਕਿਹਾ ਤੇ ਉਹਦੇ 'ਚ ਭਲਾ ਹੀ ਹੋਏਗਾ ਕੋਈ, ਪਰ ਨਹੀਂ, ਤੁਸੀਂ ਤੇ ਆ ਪਹਿਲੇ ਦਿਨ ਹੀ ਆ ਪਰਪੰਚ ਰਚ ਦਿੱਤਾ, ਖੇਡ ਰਚ ਦਿੱਤੀ। ਸਾਹਿਬ ਕਹਿੰਦੇ ਤਾਂ ਤੁਹਾਡੇ ਅੰਦਰ ਪ੍ਰੀਤ ਹੈ ਤੇ ਨਾ ਤੁਹਾਡੇ ਅੰਦਰ ਪ੍ਰਤੀਤ ਹੈ।
1: ਕਰਤ ਸਰਬ ਕੁਛ ਗਮਨਤ ਰੀਤੇ,
0: ਇਹ ਸਭ ਕੁਝ ਇੱਥੋਂ ਨਿਕਲਣ ਵਾਸਤੇ ਤੁਸੀਂ ਅਡੰਬਰ ਰਚਿਆ, ਇਹ ਜਿਹੜਾ ਤੁਸੀਂ ਦਿਖਾਵਾ ਕਰ ਰਹੇ ਹੋ ਨਾ, ਇਹ ਇੱਥੋਂ ਦੀ ਨਿਕਲਣ ਵਾਸਤੇ ਤੁਸੀਂ ਦਿਖਾਵਾ ਕਰ ਰਹੇ ਹੋ।
1: ਰੋਵ ਤੇ ਰੀਜ ਪਰੈ ਗੁਰਦੇਵ,
0: ਤੁਸੀਂ ਕੀ ਸੋਚਿਆ ਕਿ ਰੋਣ ਨਾਲ ਗੁਰੂ ਮਹਾਰਾਜ ਰੀਜ ਜਾਣਗੇ, ਪ੍ਰਸੰਨ ਹੋ ਜਾਣਗੇ ਜਾਂ ਤੁਰਠ ਪੈਣਗੇ, ਤੁਹਾਡੇ ਤੇ ਦਇਆ ਕਰ ਦੇਣਗੇ। ਰੋਣਾ ਤੇ ਜਿਹੜਾ ਬਨਾਵਟੀ ਵੀ ਹੋ ਸਕਦਾ, ਕਈ ਲੋਕ ਰੱਜ ਕੇ ਝੂਠੇ ਹੁੰਦੇ ਆ ਪਰ ਰੋ ਰੋ ਕੇ ਸੱਚੇ ਬਣ ਜਾਂਦੇ ਆ, ਉਹ ਰੋ ਰੋ ਕੇ ਸੱਚੇ ਬਣਦੇ ਆ। ਆਮ ਇਨਸਾਨ ਕਹਿੰਦਾ ਵੀ ਇਹ ਤੇ ਇਨਸਾਨ ਸੱਚਾ ਹੈ, ਇਹਦਾ ਰੋਣਾ ਦੇਖੋ ਕਿੱਦਾਂ ਰੋ ਰਿਹਾ, ਪਰ ਝੂਠੇ ਬੰਦੇ ਨੂੰ ਵੀ ਰੋ ਕੇ ਸੱਚਾ ਬਣਨਾ ਆਉਂਦਾ, ਅਸੀਂ ਨਹੀਂ ਸਮਝ ਪਾਵਾਂਗੇ। ਅਸੀਂ ਤਾਂ ਰੋਂਦੇ ਨੂੰ ਦੇਖ ਕੇ ਕਹਾਂਗੇ ਵੀ ਇਹ ਤੇ ਸੱਚਾ ਹੀ ਇਨਸਾਨ ਹੈ, ਤਾਂ ਹੀ ਰੋਂਦਾ ਨਾ, ਕੀ ਪਤਾ ਉਹਦਾ ਰੋਣਾ ਝੂਠਾ ਹੋਵੇ। ਸਾਹਿਬ ਜੀ ਕਹਿੰਦੇ ਤੁਸੀਂ ਕੀ ਸੋਚਿਆ, ਰੋਵਤ ਰੀਝੈ ਗੁਰਦੇਵ, ਕਿ ਗੁਰੂ ਮਹਾਰਾਜ ਤੁਹਾਡਾ ਰੋਣਾ ਸੁਣ ਕੇ ਰੀਝ ਜਾਣਗੇ, ਤੁਹਾਡਾ ਰੋਣਾ ਸੁਣ ਕੇ ਉਹ ਤੁਹਾਡੇ ਜਿਹੜੀ ਹੈ ਅਵਸਥਾ ਅੰਦਰ ਦੀ ਉਹ ਨਹੀਂ ਸਮਝ ਪਾਉਣਗੇ। ਗੁਰੂ ਮਹਾਰਾਜ ਇਸ ਤਰ੍ਹਾਂ ਆਖਦੇ ਹਨ,
1: ਮਾਰੇ ਕੋ ਰੋਵਤ ਹੈ ਮਿਲ ਨਾਰੀ।
0: ਸਾਹਿਬ ਕਹਿੰਦੇ ਜਿਹੜਾ ਮਰਿਆ ਹੋਵੇ ਨਾ ਉਹਦੇ ਲਈ ਲੋਕ ਅਕਸਰ ਰੋਇਆ ਕਰਦੇ ਨੇ, ਇਸ਼ਾਰਾ ਦੇਤਾ ਵੀ ਇਹ ਤੇ ਮਰਿਆ ਹੀ ਨਹੀਂ, ਤੁਸੀਂ ਜਿਉਂਦੇ ਨੂੰ ਮਾਰੀ ਜਾਂਦੇ ਹੋ, ਇਹ ਤੇ ਮਰਿਆ ਹੀ ਨਹੀਂ ਹੈ, ਤੇ ਮਰੇ ਤੇ ਲੋਕ ਅਕਸਰ ਰੋਂਦੇ ਹਨ।
1: ਕੀਰਤਨ ਤੇ ਜਬ ਰੀਜ ਪਰੇ ਸ਼ੁਕ,
0: ਸਾਹਿਬ ਜੀ ਕਹਿੰਦੇ ਨੇ ਜੇ ਤੁਸੀਂ ਕਹਿ ਰਹੇ ਹੋ ਵੀ ਸੇਵਕ ਕੀ ਔੜਕ ਨਿਭਹੀ ਪ੍ਰੀਤ, ਗਾ ਰਹੇ ਹੋ ਨਾ ਪੰਗਤੀ ਵੱਲ ਨਹੀਂ ਗਾਉਣ ਵੱਲ, ਜੇ ਤੁਸੀਂ ਗਾ ਗਾ ਕੇ ਇਹ ਸੁਣਾ ਰਹੇ ਹੋ,
1: ਮੋਰ ਕਾ ਪੌਤ ਪੁਕਾਰ ਉਚਾਰੀ,
0: ਤੇ ਮਹਾਰਾਜ ਕਹਿੰਦੇ ਮੋਰ ਵੀ ਬੜਾ ਸੋਹਣਾ ਗਾ ਲੈਂਦਾ, ਕਈ ਪੰਛੀ ਐਸੇ ਨੇ, ਕੋਇਲ ਕਿੰਨਾ ਸੋਹਣਾ ਗਾ ਲੈਂਦੀ ਹੈ। ਜੇ ਇਕੱਲੀ ਗਾਉਣ ਦੀ ਗੱਲ ਹੋਵੇ ਨਾ ਤੇ ਮਹਾਰਾਜ ਕਹਿੰਦੇ ਗਾ ਤੇ ਇਹ ਵੀ ਬੜਾ ਸੋਹਣਾ ਰਹਿੰਦੇ ਆ, ਤੇ ਕੀ ਉਹਨਾਂ ਦਾ ਗਾਉਣਾ ਤੇ ਉਹਨਾਂ ਦਾ ਜਨਮ ਸਫਲਾ ਹੋ ਜਾਏਗਾ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭਿੱਜੈ ਰਾਮ ਰਾਜੇ। ਸਭ ਕਹਿੰਦੇ ਨੇ ਕੋਈ ਵੀ ਸੁਰੀਲਾ ਸੁਰ ਵਿੱਚ ਜਿਹੜਾ ਉਹ ਗਾ ਲਏਗਾ, ਪਰ ਅੰਦਰ ਜੇ ਭਾਵਨਾ ਨਾ ਹੋਵੇ, ਅੰਦਰ ਪ੍ਰੇਮ ਨਾ ਹੋਵੇ, ਅੰਦਰ ਪ੍ਰੀਤ ਔਰ ਪ੍ਰਤੀਤ ਨਾ ਹੋਵੇ, ਤੇ ਇਕੱਲਾ ਗਾਉਣਾ ਜਿਹੜਾ ਉਹ ਪ੍ਰਵਾਨ ਹੋ ਜਾਏਗਾ। ਗੁਰੂ ਕਲਗੀਧਰ ਪਾਤਸ਼ਾਹ ਜੀ ਆਖਦੇ ਹਨ,
1: ਮਜਤ ਦਾਦਰ ਮੋਨ ਮਹੀ ਰਹਾ।
0: ਸਾਹਿਬ ਕਹਿੰਦੇ ਮਜਤ ਦਾਦਰ, ਦਾਦਰ ਕਿਹਨੂੰ ਕਹਿੰਦੇ ਆ, ਡੱਡੂ ਨੂੰ, ਡੱਡੂ ਵੀ ਜਿਹੜਾ ਉਹ ਰਹਿੰਦਾ ਪਾਣੀ ਦੇ ਵਿੱਚ ਹੀ ਹੈ, ਹਰ ਵੇਲੇ ਪਾਣੀ ਵਿੱਚ ਰਹਿੰਦਾ, ਤੇ ਜੇ ਤੁਸੀਂ ਕਹੋ ਵੀ ਮੈਂ ਬਾਹਰੋਂ ਪਾਣੀ ਵਿੱਚ ਚੁੱਭੀਆਂ ਲਾ ਕੇ ਮੈਂ ਆਪਣਾ ਜਨਮ ਸਫਲਾ ਕਰ ਲਿਆ, ਪਵਿੱਤਰ ਕਰ ਲਿਆ, ਫਿਰ ਤੁਹਾਡੇ ਤੋਂ ਪਹਿਲਾਂ ਤੇ ਡੱਡੂ ਪਵਿੱਤਰ ਹੋ ਜਾਣਾ ਚਾਹੀਦਾ ਸੀ। ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਆ, ਮਹਾਰਾਜ ਕਹਿੰਦੇ ਮੱਜਤ ਦਾਦਰ, ਫਿਰ ਉਹ ਜਨਮ ਉਹਦਾ ਸਫਲਾ ਹੋ ਜਾਣਾ ਚਾਹੀਦਾ ਸੀ।
1: ਬਾਨਰ ਕਾਨਨ ਫੂਲ ਫੁਲਾਰੀ,
0: ਤੇ ਜੇ ਘਾਹ ਪੱਤੇ ਖਾ ਕੇ ਰੱਬ ਖੁਸ਼ ਹੁੰਦਾ ਹੋਵੇ, ਫਿਰ ਜੰਗਲਾਂ ਵਿੱਚ ਤੇ ਕਿੰਨੇ ਜੀ ਨੇ ਜਿਹੜੇ ਘਾਹ ਪੱਤੇ ਹੀ ਖਾਂਦੇ ਆ। ਜੇ ਕੋਈ ਕਹੇ ਵੀ ਮੈਂ ਤੇ ਜੰਗਲ ਵਿੱਚ ਜਾ ਕੇ ਰੱਬ ਨੂੰ ਪ੍ਰਸੰਨ ਕਰਨਾ ਹੈ, ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਤੇ ਕਰ ਨਹੀਂ ਸਕਿਆ, ਤੁਸੀਂ ਕਿੱਥੋਂ ਕਰ ਲਓਗੇ। ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ ਜੰਗਲ ਕਿਆ ਟੁੰਡੇ। ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡੇ ਕਾਗ, ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ। ਕਹਿੰਦੇ ਜੇ ਕੋਈ ਕਵੇ ਮੈਂ ਘਾਹ ਪੱਤੇ ਖਾ ਕੇ ਜੰਗਲ ਵਿੱਚ ਰਹਿ ਕੇ ਰੱਬ ਨੂੰ ਖੁਸ਼ ਕਰ ਲਾਂ, ਇੱਦਾਂ ਰੱਬ ਖੁਸ਼ ਨਹੀਂ ਹੁੰਦਾ ਹੈ।
1: ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ ਸਿੱਖ,
0: ਤੇ ਜਿਹੜੇ ਤੁਸੀਂ ਆ ਦਾ ਦਿਖਾਵਾ ਕਰ ਰਹੇ ਹੋ ਨਾ, ਤੁਹਾਡੇ ਅੰਦਰ ਨਾ ਪ੍ਰੇਮ ਦਾ ਲੇਪ ਲੱਗਾ, ਨਾ ਪ੍ਰਤੀਤ ਦਾ, ਨਾ ਭਰੋਸੇ ਦਾ, ਤੁਹਾਡੇ ਅੰਦਰ ਤੇ ਗੁਰੂ ਪ੍ਰਤੀ ਪ੍ਰੇਮ ਵੀ ਨਹੀਂ ਹੈ, ਤੇ ਜਿਹੜਾ ਅੰਦਰ ਭਰੋਸਾ ਉਹ ਵੀ ਤੁਹਾਡੇ ਅੰਦਰ ਨਹੀਂ ਹੈ।
1: ਪੰਡਤ ਗਾਇਕ ਜਾਹੇ ਸੋਹਾਰੀ,
0: ਭਾਵੇਂ ਤੁਸੀਂ ਬਾਹਰੋਂ ਪੰਡਤ ਹੋ ਜਾਓ, ਗਿਆਨੀ ਹੋ ਜਾਓ, ਵਿਦਵਾਨ ਹੋ ਜਾਓ, ਸਾਧੂ ਹੋ ਜਾਓ, ਸੰਤ ਹੋ ਜਾਓ, ਪਰ ਜੇ ਤੁਹਾਡੇ ਅੰਦਰ ਉਹ ਗੁਣ ਹੀ ਨਹੀਂ ਹੈ ਤੇ ਇਕੱਲਾ ਦਿਖਾਵਾ ਕੀ ਕਰੇਗਾ। ਦਿਖਾਵੇ ਨਾਲ ਉਹ ਵਾਹਿਗੁਰੂ ਪਰਮੇਸ਼ਵਰ ਜਿਹੜੇ ਆ ਉਹ ਪ੍ਰਸੰਨ ਨਹੀਂ ਹੁੰਦੇ ਹਨ।
1: ਸ੍ਰੀ ਮੁਖ ਤੇ ਸੁਣ ਕੇ ਅਰਦਾਸੀਏ,
0: ਜਦੋਂ ਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਗੱਲ ਆਖੀ, ਸਮਝ ਸਾਰੇ ਗਏ ਵੀ ਇਹ ਕੀ ਕਹਾਣੀ ਹੈ, ਇਹ ਤਾਂ ਇੱਕ ਪ੍ਰਪੰਚ ਇਹਨਾਂ ਨੇ ਰਚ ਲਿਆ ਇੱਥੋਂ ਨਿਕਲਣ ਵਾਸਤੇ, ਇਹ ਤਿੰਨ ਦਿਨ ਕੌਣ ਰਹੇਗਾ ਗੁਰੂ ਸਾਹਿਬ ਕੋਲ, ਇਹ ਤਾਂ ਜਿੰਨਾ ਛੇਤੀ ਹੋਵੇ ਇੱਥੋਂ ਨਿਕਲਣਾ ਕਰੀਏ, ਟਾਈਮ ਸਿਰ ਆਪਣੇ ਘਰਾਂ ਨੂੰ ਪਹੁੰਚੀਏ। ਹੁਣ ਸਾਰਿਆਂ ਨੇ ਇਹ ਗੱਲ ਸੁਣੀ ਤੇ ਗੁਰੂ ਮਹਾਰਾਜ ਕੋਲ ਜਿਹੜਾ ਅਰਦਾਸੀਆਂ ਸੇਵਕ ਸੀ, ਸਿੰਘ ਸੀ, ਬੇਨਤੀ ਕਰਨ ਵਾਲਾ, ਜਦੋਂ ਸਾਰਿਆਂ ਨੇ ਸੁਣੀ, ਉਹਨੇ ਵੀ ਗੁਰੂ ਮਹਾਰਾਜ ਦੇ ਬਚਨ ਸੁਣੇ ਹਨ।
1: ਬੇਨਤੀ ਕੀਨਸ ਨਮਰ ਅਗਾਰੀ,
0: ਫਿਰ ਉਹਨੇ ਨਮਰ ਨਿਮਰਤਾ ਵਿੱਚ ਆ ਕੇ ਅਰਦਾਸ ਬੇਨਤੀ ਜਿਹੜੀ

0: ਵੱਡੇ ਹੋ ਸਭ ਤੇ ਵੱਡਾ, ਸਤਿਗੁਰ ਨਾਨਕ ਜਿਨ ਕਲ ਰਾਖੀ, ਮੇਰੀ ਆਪ ਜੀ ਸੱਚੇ ਪਾਤਸ਼ਾਹ ਹੋ, ਸੱਚੇ ਹੋ ਵੱਡਿਆਂ ਤੋਂ ਵੱਡੇ ਹੋ,
1: ਦਰਸ਼ਨ ਤੇ ਹੋਵਤ ਸਿੱਖ ਉਧਾਰੀ।
0: ਮਹਾਰਾਜ ਆਪ ਦੇ ਦਰਸ਼ਨ ਕਰਕੇ ਤੇ ਸਿੱਖਾਂ ਦਾ ਉਧਾਰ ਹੁੰਦਾ ਹੈ।
1: ਰਾਵਰ ਕੋ ਦਰਸ਼ਨ ਰੂਪ ਕੀਰਤਨ।
0: ਮਹਾਰਾਜ ਸਾਹਿਬ ਜੀ ਆਪ ਜੀ ਦੇ ਦੀਦਾਰ ਪ੍ਰੇਮ ਪਿਆਰ ਵਿੱਚ ਭਿੱਜ ਕੇ ਜਿਹੜਾ ਉਹ ਕਰਦਾ ਔਰ ਆਪ ਜੀ ਦਾ ਗੁਣ ਗਾਉਂਦਾ, ਉਹਦਾ ਜਨਮ ਸਫਲਾ ਹੋ ਜਾਂਦਾ। ਚਲੋ ਇਹਨਾਂ ਨੇ ਭੁੱਲਾਂ ਕੀਤੀਆਂ ਗਲਤੀਆਂ, ਮਹਾਰਾਜ ਤੁਸੀਂ ਕਿਰਪਾ ਕਰਕੇ ਬਖਸ਼ ਦਿਓ, ਸਾਰਿਆਂ ਤੇ ਕਿਰਪਾ ਕਰੋ, ਇਹਨਾਂ ਚਾਰ ਬੰਦਿਆਂ ਪਿੱਛੇ ਕਿਤੇ ਸਾਰੀਆਂ ਸੰਗਤਾਂ ਵਾਂਝੀਆਂ ਨਾ ਰਹਿ ਜਾਣ। ਉਹ ਦੇਖੋ ਕਿੰਨਾ ਅੰਦਰ ਦਇਆ ਵਾਲਾ ਗੁਣ ਭਰਿਆ। ਹੁਣ ਜਦੋਂ ਆਹ ਬੇਨਤੀ ਕੀਤੀ ਹੈ ਅੱਗੋਂ ਫਿਰ ਸਤ ਹਜੇ ਤੇ ਉਹਨੂੰ ਉਠਾਉਣਾ ਜਿਹੜਾ ਤਖਤੇ ਤੇ ਪਿਆ ਹੋਇਆ, ਹਜੇ ਤੇ ਸਤਿਗੁਰੂ ਜੀ ਨੇ ਉਹਨੂੰ ਉਠਾ ਕੇ ਦਿਖਾਉਣਾ। ਉਹ ਫਿਰ ਮਹਾਰਾਜ ਕੀ ਕਲਾ ਵਰਤਾਉਂਦੇ ਆ, ਉਹ ਆਪਾਂ ਅਗਲੇਰੇ ਇਤਿਹਾਸ ਦੇ ਵਿੱਚ ਸਮੇਂ ਸਿਰ ਗੁਰੂ ਚਰਨਾਂ ਦੇ ਵਿੱਚ ਜੁੜ ਬੈਠ ਕੇ ਸਰਵਣ ਕਰਾਂਗੇ। ਵੀ ਇੱਥੇ ਕੋਈ ਪਖੰਡ ਨਹੀਂ ਚੱਲਣਾ, ਇੱਥੇ ਕੋਈ ਦਿਖਾਵਾ ਨਹੀਂ ਚੱਲਣਾ, ਇੱਥੇ ਅਸੀਂ ਲੋਕਾਂ ਨਾਲ ਠੱਗੀਆਂ ਮਾਰ ਲਾਂਗੇ ਪਰ ਗੁਰੂ ਨਾਲ ਠੱਗੀ ਨਹੀਂ ਜੇ ਵੱਜਣੀ। ਅਸੀਂ ਦੁਨੀਆਂ ਨਾਲ ਹੇਰਾ ਫੇਰੀ ਕਰਕੇ ਬਹੁਤ ਕੁਛ ਲੁਕਾ ਛੁਪਾ ਪਰ ਗੁਰੂ ਮਹਾਰਾਜ ਦੇ ਨਾਲ ਨਹੀਂ, ਉਹ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ। ਇਸ ਲਈ ਇੱਥੇ ਆ ਕੇ ਬੇਨਤੀ ਕਰੀਏ, ਅਰਦਾਸ ਕਿ ਮਹਾਰਾਜ ਸਾਨੂੰ ਤੁਹਾਡੇ ਹੁਕਮ ਅਨੁਸਾਰ ਜੀਵਨ ਜਿਉਣਾ ਆ ਜਾਏ, ਸਾਡੇ ਅੰਦਰ ਪ੍ਰੀਤ ਔਰ ਪ੍ਰਤੀਤ ਜਿਹੜੀ ਹੈ ਉਹ ਬਣ ਜਾਏ, ਪ੍ਰੇਮ ਵੀ ਅਤੇ ਭਰੋਸਾ ਵੀ ਬੱਝ ਜਾਏ, ਸਾਡੇ 'ਤੇ ਤਰਸ ਕਰੋ, ਆਇਆਂ ਨੂੰ ਰੱਖ ਲਓ ਆਪਣੇ ਚਰਨਾਂ 'ਚ। ਨਾਨਕ

ਕਿ ਸਾਡੀ ਤੁਹਾਡੀ ਬੇਨਤੀ ਹੈ ਗੁਰੂ ਮਹਾਰਾਜ ਦੇ ਚਰਨਾਂ 'ਚ ਵੀ ਗੁਰੂ ਸਾਹਿਬ ਸਾਡੇ ਮਨਾਂ 'ਚ ਦਿਲਾਂ 'ਚ ਪ੍ਰੇਮ ਪਿਆਰ ਔਰ ਪ੍ਰੀਤ ਔਰ ਪ੍ਰਤੀਤ ਦੀ ਭਾਵਨਾ ਬਣ ਜਾਏ, ਅਸੀਂ ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗੇ ਜਾਈਏ, ਤੁਹਾਡੇ ਦਰ 'ਤੇ ਆਉਣਾ ਸਾਡਾ ਜਿਹੜਾ ਉਹ ਸਫਲ ਹੋ ਜਾਏ, ਜਿਹਦੇ ਨਾਲ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਗੁਰੂ ਮਹਾਰਾਜ ਸਭਨਾਂ ਦੀਆਂ ਹਾਜ਼ਰੀਆਂ ਲੇਖੇ ਲਾਉਣ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਬੜੇ ਪਿਆਰ ਸਤਿਕਾਰ ਨਾਲ ਭਿੱਜ ਕੇ ਗੁਰਬਾਣੀ ਕੀਰਤਨ ਦਾ ਲਾਹਾ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਧਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਗੁਰ ਇਤਿਹਾਸ ਲੜੀ

ਗੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਹੈ, ਗਾਂ ਤੋਂ ਸਮਤ ਬਖਸ਼ਣੀ, ਦਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਇਹ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ।

ਵਾਹਿਗੁਰੂ ਜੀ ਕੀ ਫਤਿਹ। ਅਕਾਲ ਮੂਰਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀ ਐ ਕਰਤੀ ਕਵ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵ ਰਿਹੋ ਸਿਰਜਣਹਾਰ। ਤੋ ਮੰਗਾਵ ਹੂੰ ਮੇਰੇ ਨਿਰਭੋਕਾ ਸੋਹਿਲਾ, ਹੂੰ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦਿਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾ ਤੇ ਕਵਣ ਸ਼ੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁੰਚਾ ਸਦੜੀ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੁਵੇਸ ਅਨੇਕ ਬਾਬਾ। ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਉਡਾਈ ਤੋਏ ਰਹਾਉ। ਬਿਸਵੇ ਚਸਿਆਂ ਘੜੀਆਂ ਪਹਿਰਾ, ਸਿੱਤੀ ਵਾਰੀ ਮਾਹੋਆ ਸੂਰਜੇ ਕੋ ਰੁਤਨੀਕ, ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਵਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਾ ਨਲੋ ਪਵਨ ਚਵਰੋ, ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸਤਵ ਨੈਨ ਨਨ ਨੈਨ ਹੈ ਤੋਏ ਕੋ, ਸਹਸ ਮੂਰਤ ਨਾਇਕ ਤੋਹੀ। ਸਹਸ ਪਦ ਬਿਮਲ ਨਾਨੀਕ ਪਦ ਗੰਧ ਬਿਨ, ਸਹਸਤਵ ਗੰਧੇ ਵਿਚਲਿਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿੰ ਕੋ, ਹੋਏ ਜਾਤੀ ਤੇਰੇ ਨਈ ਵਸ। ਰਾਗ ਗੋੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵਡਾ ਹੈ, ਕਰ ਡੰਡੋਤ ਪੁਨ ਵਡਾ ਹੈ ਰਹਾਉ। ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ

ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ।

साहेब च सतनाम श्री वाहे गुरु साहेब।

ਸੋਏ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ।

ਰਵੈ ਜੇਨ ਚਕਰ ਵੈ ਕਹਾਇਓ ਗੁਣ ਗਾਵੈ ਬਲਰਾਉ ਸਪਤ ਪਤਾਲ ਬਸੰਤੋ ਪਰ ਥਰ ਗੁਣ ਉੱਚ।

0: ਕਬ ਕਲ ਸੋ ਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ।
1: ਸਤਿ ਯੁਗ ਤੈ

ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾ ਬਿਹਾਗੜੇ ਕੀ ਵਾਰ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅੱਜ ਦੇ ਪਾਵਨ ਹੁਕਮ ਵਿੱਚ ਦੋ ਸਲੋਕ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਅਤੇ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 549 ਅਤੇ 550 ਉੱਪਰ ਸਵਾਹੇਮਾਨ ਹੈ। ਸਤਿਗੁਰ ਜੀ ਕਿਰਪਾ ਕਰਨਾ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ।

ਵਿਸਮਾਦ ਕਹਿ ਹਾਜ਼ਰ ਹਜੂਰ।